ਜੀ ਹਾਂ, ਤੋ ਵਾਂਸ ਅਗੇਨ ਵੈਲਕਮ ਬੈਕ। ਸੋਹਣੇ ਰੰਗ ਦੇ ਰਾਂਝਿਆਂ ਦੇ ਨਾਲ ਨਾਲ ਅਸੀਂ ਵੀ ਵਾਪਸ ਤੁਹਾਡੇ ਨਾਲ ਔਰ ਪ੍ਰੋਗਰਾਮ ਵਿੱਚ ਇੱਕ ਛੋਟਾ ਸਾ ਟ੍ਰੈਕ ਸ਼ਾਮਿਲ ਕੀਤਾ, ਛੋਟੀ ਸੀ ਫਰਮਾਇਸ਼ ਪੇ। ਸੋ ਉਮੀਦ ਕਰਦੇ ਹਾਂ ਆਪਕੋ ਪਸੰਦ ਵੀ ਆਇਆ ਹੋਊਗਾ। ਔਰ ਇਸੀ ਕੇ ਸਾਥ ਸਾਥ ਆਈਏ ਬੜਤੇ ਆਪਣੇ ਟੋਪਿਕ ਕੀ ਜਾਣੇ। ਹਮਾਰਾ ਅੱਜ ਕਾ ਟੋਪਿਕ ਥਾ ਨਹੀਂ ਕਹਿਣਾ ਸੀਖੇ, ਹਾਂ ਸੋ ਨਹੀਂ ਕਹਿਣਾ ਸੀਖੇ, ਆਪਣੀ ਹੱਦੋਂ ਕੋ ਜੋ ਹੈ ਵੋ ਸਮਝੇ। ਅਗਰ ਹਮ ਇਸਕੇ ਹਮ ਨਿਕਾਤ ਦੇਖੇ ਤੋ ਬਹੁਤ ਸੀ ਐਸੀ ਵਜੂਹਾਤ ਆਤੀ ਹੈ। ਆਪਣੀ ਹੱਦੋਂ ਕੋ ਸਮਝੇ, ਹਰ ਕਿਸੀ ਕੀ ਮਦਦ ਕਰਨਾ ਅੱਛੀ ਬਾਤ ਹੈ, ਲੇਕਿਨ ਆਪਣੀ ਸਲਾਹਿਤੋਂ ਔਰ ਵਕਤ ਕਾ ਖਿਆਲ ਰੱਖਣਾ ਵੀ ਜ਼ਰੂਰੀ ਹੋਤਾ ਹੈ। ਜਬ ਹਮ ਮੁਨਾਸਿਬ ਮੌਕੇ ਪਰ ਜੋ ਹੈ ਨਹੀਂ ਕਹਿਣਾ ਸੀਖਤੇ ਹੈ ਨਾ, ਤੋ ਹਮਾਰੇ ਐਤਮਾਦ ਬੜਤਾ ਹੈ ਔਰ ਹਰ ਕਾਮ ਕੇ ਲੀਏ ਜੋ ਹੈ ਹਾਂ ਕਹਿਣੇ ਸੇ ਹਮਾਰਾ ਆਪਣਾ ਜ਼ਰੂਰੀ ਕਾਮ ਜੋ ਹੈ ਵੋ ਡਿਸਟਰਬ ਹੋ ਜਾਤਾ ਹੈ। ਸੋ ਕਿਸੀ ਕੇ ਦਬਾਓ ਮੇ ਆ ਕਰ ਜੋ ਹੈ ਹਾਂ ਨਾ ਕਰੇ। ਅਗਰ ਕੋਈ ਦੋਸਤ ਜਾਂ ਦੂਸਰਾ ਸ਼ਖਸ ਜੋ ਹੈ ਹਮੇ ਐਸਾ ਕਾਮ ਕਰਨੇ ਕੇ ਲੀਏ ਕਹੇ ਜੋ ਹਮ ਨਹੀਂ ਕਰਨਾ ਚਾਹਤੇ, ਤੋ ਹਮ ਜੋ ਹੈ ਵੋ ਮੁਦਬਾਨਾ ਅੰਦਾਜ਼ ਮੇ ਜੋ ਹੈ ਇਨਕਾਰ ਕਰ ਸਕਤੇ ਹੈ। ہم نرمی سے کہہ سکتے ہیں کہ معذرت, میں اس وقت یہ کام نہیں کر سکتا یا نہیں کر سکتی۔ سو اب ہمیں دوسروں کی خواہشات کے ساتھ ساتھ جو ہے اپنی ضروریات اور ذمہ داریوں کو بھی اہمیت دینی چاہیے۔ میں ہمیشہ یہ کہتی ہوں کہ اپنے آپ کو فرسٹ پہ رکھیں۔ جب آپ اپنے آپ کو فرسٹ پہ رکھیں گے تو آگے آنے والے جو لوگ ہیں نا وہ بھی آپ کی قدر کریں گے۔ سو زندگی جو ہے نا ایک اہم مہارت ہے۔ اس کا مطلب خود غرض ہونا نہیں ہے, بلکہ اپنے وقت, حدوں اور تجربات کی قدر کرنا ہے۔ ہمیں دوسروں کے جذبات کا خیال رکھتے ہوئے اپنا بھی خیال رکھنا چاہیے, اپنی ضروریات کا, اپنے جذبات کا بھی خیال رکھنا چاہیے۔ اب ضروری نہیں ہے کہ ہر انسان کو انکار کر دینا۔ اگر آپ کے سامنے کوئی ایسا پرسن ہے جس کو آپ انکار نہیں کر سکتے, تو اس کو انکار بھی نہیں کر سکتے اور وہ کام بھی نہیں کر سکتے جو انہوں نے بولا, تو میرے خیال میں آپ کو کیا کرنا چاہیے۔ مطلب مجھے اس چیز کا آئیڈیا نہیں, کیونکہ میرے سامنے کبھی کوئی ایسا پرسن نہیں آیا جس نے مجھے کوئی کام بولا اور میں اس کو انکار بھی نہ کر سکتی ہوں۔ سو اس سچویشن میں کیا کرنا چاہیے آپ مجھے بتائیں, کہ اگر کوئی ایسا انسان آپ کو کوئی کام بول دے جو آپ کرنا بھی نہیں چاہتے, کر بھی نہیں پاتے اور انکار بھی نہیں کر پاتے, سو اس سچویشن میں کیا کرنا چاہیے۔ مجھے بھی نہیں معلوم ویسے اس سچویشن میں کیا ہی کرنا چاہیے, انسان کو کیا کرنا چاہیے ویسے اس سچویشن میں۔ آئی ڈونٹ نو, میرے خیال میں کر ہی لینا چاہیے کام, جہاں تک میرا پوائنٹ آف ویو ہے کہ کر لینا چاہیے۔ کبھی کبھار جو ہے نا رشتے بچانے کے لیے حامیاں بھرنی پڑتی ہیں, کبھی کبھار رشتے بچانے کے لیے خود کو جو ہے وہ داؤ پہ لگانا پڑتا ہے, اپنی جو جد کو, اپنے غصے کو اور اپنی ان حرکتوں کو سائڈ پہ رکھنا پڑتا ہے۔ سو کوئی نہیں یار, میرے پوائنٹ آف ویو سے دیکھے تو میرے خیال سے کر دینا چاہیے۔ انکار کرنے کو اگر من ہے بھی تو نہیں کرنا چاہیے۔ لیکن پھر وہی بات آ گئی, باتوں میں سے بات نکل آئی, کہ اگر کوئی اپنا ہوگا جانے والا یا بہت عزیز ہوگا تو اس کو تو انکار کرنے کا دل کرے گا ہی نہیں۔ یہ بات تو اس کی بیجو سے نکل آئی, اگر آپ اس کو بھی انکار کریں گے تو پھر وہ کہاں کا عزیز ہوگا۔ اب بڑے مزے کی بات نکل آئی ہے, مطلب باتوں میں سے باتیں نکل گئیں اور مجھے آئیڈیا بھی نہیں تھا کہ یہ بات میرے دماغ میں ایک دم سے آ جائے گی۔ سو آپ مجھے بتائیں گے کہ آپ کا اس حوالے سے کیا پوائنٹ آف ویو ہے۔ ہمیں اندازہ نہیں ہوتا کہ ہم بہت سی جگہ پہ جو ہے نا اپنی انرجی کو ویسٹ کر رہے ہوتے ہیں۔ ہمیں بالکل بھی آئیڈیا نہیں ہوتا کہ یہاں پر جو ہم یہ چیز کر رہے ہیں یہ بھی ہمارے لیے بہتر نہیں ہے, بٹ ہم اس چیز کو کیری آن رکھتے ہیں, ہم اس چیز کو کرتے ہیں اور ہمیں پتہ بھی ہوتا ہے کہ یہ چیز ہمارے لیے نقصان دہ ہے, لیکن ہم اس چیز سے رکتے بھی نہیں ہیں۔ تو میرے خیال میں ہم خود کو بیوقوف بنا رہے ہیں, اور خود کو بیوقوف اگر بنا رہے ہیں تو پھر مطلب اگلے کو بھی بیوقوف بنا رہے ہیں, کیا کہتے ہیں۔ اور بہت سے لوگ ایسے ہیں کہ جو خود کو بیوقوف بناتے, مطلب ان کو پتہ ہوتا ہے کہ ہم بیوقوف بن رہے ہیں, لیکن وہ اگلے کے ساتھ کبھی بھی برا نہیں کرتے, ان کو بیوقوف نہیں بننے دیتے۔ میں نے اپنی زندگی میں ایسے لوگ دیکھے بھی ہیں جو آپ کا اچھے سوچتے ہیں, لیکن کبھی کبھار جو ہے ان کو خود نہیں پتہ ہوتا کہ وہ کیا کر رہے ہیں کیا نہیں کر رہے, کہیں نہ کہیں سے ذات کو جو ہے وہ آپ کی ذات کو کہیں نہ کہیں سے نقصان پہنچ ہی جاتا ہے۔ سو
कोई नहीं, छोटी मोटी जो बातें जिंदगी में होती रहती हैं, अगर कोई इंसान ऐसा है जो आपका ख्याल रखता है, जो आपको समझाता है हर अच्छी बुरी बात, तो उसको संभाल के रखें, क्योंकि ज़िंदगी जो है ना मुखलिस इंसान से एक ही दफ़ा नवाजती है, और अगर वो इंसान हाथ से निकल जाए तो फिर दोबारा वो चीज़ नहीं रहती। मैं आपको फिर से ये बात बोल रही हूँ, बहुत से रिश्ते ऐसे होते हैं जिनको हम ना कर देते हैं, फिर वो दरार वगैरह पड़ जाती है, नाराज़गियाँ हो जाती हैं, और फिर उसके बाद में क्या होता है, पछतावा होता है कि अगर मैंने उस टाइम पे हाँ कर दी होती तो वो इंसान मेरा अपना मुझे छोड़ के ना जाता। तो मेरे ख्याल में पछतावा होता है हर चीज़ में होता है, लेकिन वही बात आ गई कि अगर कोई अपना होता तो समझता भाई छोड़ के क्यों जाता। हमारे माशरे में जो है ना, वो हर चीज़ का हाल छोड़ के जाना है, हर चीज़ का हाल है इसको इसके हाल पे छोड़ दो, नहीं हाल पे छोड़ के जाना चाहे वो ज़रूरी नहीं होता। इंसान को पास बिठा के समझाएं कि ये चीज़ ऐसी है, ये चीज़ वैसी है, और अगर कोई ऐसा है भी ना जो जिसको आप जिसने आपको कोई काम बोल दिया और आपने इनकार कर दिया और वो इंसान आपसे नाराज़ हो गया, तो मेरे ख्याल में वो आपका अपना नहीं था, वो सिर्फ आपसे काम के लिहाज से जुड़ा हुआ था, अपने मतलब के साथ चल रहा था आपके साथ। इंसान इतना अक्लमंद होना चाहिए कि उसको लोग जो है ना वो समझ आए, लोगों के चेहरे पढ़ने हैं, लोगों के चाल चलन जो है वो पता चले, लेकिन हम शायद इतने समझदार हैं नहीं, या हैं हम बनना नहीं चाहते। हमारे अंदर एक ऐसी चीज़ है जो हमें इस चीज़ को दिखा सकती है, लेकिन हम उस चीज़ को पता नहीं क्यों आगे लेके नहीं आते, हम उस चीज़ को साइड पे ही रखते हैं। इतनी सलाहियत मेरे ख्याल से इंसान में होगी कि वो अच्छे बुरे की पहचान रख सके। तो खैर इसी के साथ साथ टॉपिक आपके साथ जारी रहेगा, अभी बढ़ते हैं अपने एक ट्रैक की जानिब, क्योंकि ग्राम में कमर्शियल ब्रेक का भी वक्त हुआ जाएगा, और फिर उसके बाद ये ना हो कि आपकी फरमाइश भी सही से पूरी ना हो पाए। वेल मैंने ये ट्रैक कभी भी नहीं सुना, खैर आपकी फरमाइश है तो मिलकर सुन ही लेंगे, कोई बड़ा मसला नहीं है। आइए बढ़ते हैं इस ट्रैक की जानिब, इसके उस पार रहेगी कमर्शियल ब्रेक, फिर रहेगी मुलाकात आपसे कमर्शियल ब्रेक के उस पार, फॉर स्टे ट्यून्ड फॉर 107.1 FM एंड ऐप। साथ दीजिएगा और साथ होने का एहसास दिलाइएगा।

ਹੋਲਾ, ਅਸਲਾਮ ਅਲੈਕੁਮ, ਨਮਸਤੇ, ਸਤਿ ਸ਼੍ਰੀ ਅਕਾਲ, ਬਿਸਮਿਲ੍ਲਾ ਜੀ, ਆਇਆਂ ਨੂੰ ਪਖੈਰ ਰਾਗਲੇ। ਕਿੱਦਾਂ ਭਾਅ ਜੀ, ਠੀਕ ਹੋ ਨਾ ਜੀ? ਬਿਲਕੁਲ ਠੀਕ ਹੋਵੋਗੇ, ਉਮੀਦ ਕਰਨਾ ਯਕੀਨ ਨਾਲ, ਬਲਕਿ ਠੀਕ ਠਾਕ ਹੋਵੋਗੇ, ਫਿੱਟ ਫਾਟ ਹੋਵੋਗੇ ਅਤੇ ਜਿੱਥੇ ਵੀ ਹੋਵੋਗੇ ਆਪਣੀ ਜ਼ਿੰਦਗੀ ਨੂੰ ਭਰਪੂਰ ਤਰੀਕੇ ਨਾਲ ਇੰਜੋਏ ਕਰ ਰਹੇ ਹੋਵੋਗੇ। ਕਿਉਂਕਿ ਜੀ, ਜ਼ਿੰਦਗੀ ਨੂੰ ਇੰਜੋਏ ਕਰਨਾ ਕੈਸੇ ਔਰ ਕਿਉਂ ਹੈ, ਜਾਣਤੇ ਤੋਂ ਸਭੀ ਹੈ, ਲੇਕਿਨ ਜੀ ਬਿਲਕੁਲ ਕੋਸ਼ਿਸ਼ ਕੋਈ ਕੋਈ ਕਰਤਾ ਹੈ। ਕੋਸ਼ਿਸ਼ ਵਹੀ ਕਰਤਾ ਹੈ ਜੀ, ਜਿਸ ਕੋ ਯਕੀਨ ਹੋਤਾ ਹੈ ਉਸਕੋ ਆਪਣੇ ਆਪ ਕੇ ਉੱਪਰ, ਉਸ ਜ਼ਾਤ ਕੇ ਉੱਪਰ ਜਿਸਨੇ ਇਸ ਦੁਨੀਆ ਕੋ ਤਖਲੀਕ ਕੀਆ, ਜਿਸਨੇ ਹਮ ਸਭ ਕੋ ਬਨਾਇਆ, ਔਰ ਨੋ ਡਾਊਟ ਜੋ ਇਸ ਸਿਸਟਮ ਕੋ ਚਲਾ ਰਹਾ ਹੈ, ਕੋਈ ਤੋ ਹੈ ਜੀ ਜੋ ਇਸ ਨਿਜ਼ਾਮ ਕੋ ਚਲਾ ਰਹਾ ਹੈ, ਬੇਸ਼ੱਕ ਉਹ ਖਾਲਕੇ ਕਾਇਨਾਤ ਹੈ, ਉਹ ਤਖਲੀਕਕਾਰ ਹੈ। ਹੋਪਫੁਲੀ ਆਪ ਲੋਕ ਅੱਜ ਕਾ ਦਿਨ ਇੰਜੋਏ ਕਰ ਰਹੇ ਹੋਗੇ, ਔਰ ਅੱਜ ਕਾ ਦਿਨ ਜਿਨ ਜਿਨ ਕੇ ਲੀਏ ਖਾਸ ਹੈ, ਜਿਨ ਜਿਨ ਕੀ ਅੱਜ ਹੈ ਸਾਲ ਗਿਰਾ, ਉਨਕੋ ਹੈਪੀ ਬਰਥਡੇ ਮੈਂ ਕਹਿਣੇ ਵਾਲਾ ਹੂੰ, ਅਭੀ ਕਹਾ ਨਹੀਂ, ਕਹਿ ਦੇਤੇ ਹੈ ਜੀ। ਵਾਰਲ ਜੀ, ਜਿਨ ਜਿਨ ਕੀ ਅੱਜ ਸਾਲ ਗਿਰਾ ਹੈ, ਉਨਕੋ ਹੈਪੀ ਬਰਥਡੇ ਟੂ ਯੂ, ਔਰ ਜਿਨ ਜਿਨ ਕਾ ਅੱਜ ਕਿਸੀ ਵੀ ਹਵਾਲੇ ਸੇ ਖਾਸ ਦਿਨ ਹੈ, ਉਨਕੋ ਮੇਰੀ ਤਰਫ ਸੇ ਬੈਸਟ ਵਿਸ਼ਿਜ਼, ਔਰ ਉਸਕੇ ਇਲਾਵਾ ਜੀ, ਜਿਨ ਜਿਨ ਲੋਗੋਂ ਕੋ ਜਿਨ ਜਿਨ ਲੋਗੋਂ ਕੀ ਬਲਕਿ ਅੱਜ ਹੈਪੀ ਵੈਡਿੰਗ ਐਨਿਵਰਸਰੀ ਹੈ, ਉਨਕੋ ਹੈਪੀ ਵੈਡਿੰਗ ਐਨਿਵਰਸਰੀ, ਔਰ ਹੋਪਫੁਲੀ ਆਪਕਾ ਦਿਨ ਅੱਜ ਕਾ ਅੱਛਾ ਚੱਲ ਰਹਾ ਹੋਗਾ, ਔਰ ਆਪ ਲੋਗੋਂ ਨੇ ਅੱਛੇ ਸੇ ਮੋਰਨਿੰਗ ਕੀ ਹੋਗੀ, ਅਬ ਤੋ ਆਫਟਰਨੂਨ ਚੱਲ ਰਹਾ ਹੈ, ਔਰ ਆਪਕਾ ਜੋ ਦੁਪਹਿਰ ਕਾ ਟਾਈਮ ਹੈ, ਇਹ ਵੀ ਬਹੁਤ ਅੱਛਾ ਔਰ ਬੜਾ ਸ਼ਾਨਦਾਰ ਗੁਜ਼ਰ ਰਹਾ ਹੋਗਾ, ਔਰ ਇਸਕੇ ਸਾਥ ਸਾਥ ਆਪ ਲੋਕ ਅੱਜ ਕਾ ਦਿਨ ਇੰਜੋਏ ਕਰ ਰਹੇ ਹੋਗੇ, ਔਰ ਕੁਛ ਨਾ ਕੁਛ ਖਾਸ ਚੱਲ ਰਹਾ ਹੋਗਾ, ਉਹ ਕਿਆ ਖਾਸ ਹੋਗਾ ਇਹ ਆਪ ਲੋਕ ਮੁਝੇ ਬਤਾ ਸਕਤੇ ਹੈ, ਔਰ ਮੇਰੀ ਜ਼ਿੰਦਗੀ ਕੇ ਅੰਦਰ ਕਿਆ ਖਾਸ, ਕਿਆ ਆਮ, ਕਿਆ ਦੁੱਖ, ਕਿਆ ਸੁੱਖ ਚੱਲ ਰਹੇ ਹੈ, ਇਹ ਵੀ ਮੈਂ ਬਤਾਊਂਗਾ, ਹਮ ਦੋਨੋਂ ਇੱਕ ਦੂਸਰੇ, ਹਮ ਦੋਨੋਂ ਨਹੀਂ ਬਲਕਿ ਆਪ ਬਹੁਤ ਸਾਰੇ ਹੈ, ਔਰ ਮੈਂ ਅਕੇਲਾ ਹੂੰ, ਹਮ ਮਿਲ ਕੇ ਇਹ ਸਾਰੀ ਜੋ ਚੀਜ਼ਾਂ ਹੈ ਉਹ ਆਪਸ ਮੇਂ ਡਿਸਕਸ ਕਰੇਂਗੇ, ਔਰ ਉਸਕੇ ਇਲਾਵਾ ਅੱਜ ਕਾ ਜੋ ਹਮਾਰਾ ਪ੍ਰੋਗਰਾਮ ਹੋਗਾ ਉਸਕੇ ਅੰਦਰ ਹਮ ਬੜੀ ਅੱਛੀ ਸੀ ਪਲੇਲਿਸਟ, ਬੜੀ ਹੈਲਥੀ ਸੀ ਪਲੇਲਿਸਟ ਪਲੇ ਕਰੇਂਗੇ। ਇਸਮੇ ਕੋਈ ਸ਼ੱਕ ਨਹੀਂ ਕਿ ਅੱਜ ਮੇਰੀ ਤਬੀਅਤ ਥੋੜ੍ਹੀ ਸੀ ਨਾਸਾਜ਼ ਹੈ, ਬਿਹਤਰ ਨਹੀਂ ਹੈ, ਥੋੜ੍ਹੀ ਖਰਾਬ ਹੈ, ਕਿਉਂਕਿ ਅੱਜ ਜੋ ਹੈ ਮੁਝੇ ਬੁਖਾਰ ਹੈ, ਔਰ ਉਸਕੇ ਇਲਾਵਾ ਮੇਰਾ ਥੋੜ੍ਹਾ ਸਾ ਗਲਾ ਵੀ ਖਰਾਬ ਥਾ, ਲੇਕਿਨ ਅਭੀ ਅਲਹਮਦੁਲਿਲਾ ਮੈਂ ਬਿਹਤਰ ਹੂੰ, ਔਰ ਮੈਂ ਬੜਾ ਅੱਛਾ ਫੀਲ ਕਰ ਰਹਾ ਹੂੰ, ਜੈਸੇ ਹੀ ਮੈਂ ਯਹਾਂ ਸਟੂਡੀਓ ਮੈਂ ਹੋਟ ਸੀਟ ਕੇ ਉੱਪਰ ਬੈਠਾ, ਤੋ ਇੱਕ ਐਨਰਜੀ ਸੀ ਮੇਰੇ ਅੰਦਰ ਆ ਗਈ, ਇਹ ਵੀ ਇਨਸਾਨੋਂ ਕੇ ਸਾਥ ਹੋਤਾ ਹੈ, ਆਪ ਸ਼ਾਇਦ ਆਪ ਸਭ ਕੇ ਸਾਥ ਵੀ ਹੋਤਾ ਹੋਗੇ, ਆਪ ਆਫਿਸ ਜਾਣੇ ਸੇ ਪਹਿਲੇ ਆਪਕੀ ਤਬੀਅਤ ਥੋੜ੍ਹੀ ਖਰਾਬ ਹੋ, ਔਰ ਜੈਸੇ ਹੀ ਆਪ ਆਫਿਸ ਮੈਂ ਜਾਏ, ਔਰ ਆਪਕੀ ਹੋਟ ਸੀਟ, ਹੋਟ ਸੀਟ ਸਮਝਤੇ ਹੈ ਨਾ, ਹੋਟ ਸੀਟ ਜੋ ਹੋਤੀ ਹੈ ਜੀ, ਉਹ ਬੜੀ ਕਮਾਲ ਕੀ ਚੀਜ਼ ਹੋਤੀ ਹੈ, ਜੋ ਕਿ ਬੈਠੇ ਬਿਠਾਏ ਇਨਸਾਨ ਕੋ ਬੜਾ ਫਿੱਟ ਫਾਟ ਕਰ ਦੇਤੀ ਹੈ। ਉਸ ਸੀਟ ਕੇ ਉੱਪਰ ਬੈਠਤੇ ਹੀ ਬਹੁਤ ਸਾਰੇ ਲੋਕ ਠੀਕ ਹੋ ਜਾਤੇ ਹੈ, ਬਿਲਕੁਲ ਉਨਮੇ ਮੈਂ ਵੀ ਸ਼ਾਮਿਲ ਹੂੰ, ਔਰ ਮੈਂ ਜੈਸੇ ਹੀ ਹੋਟ ਸੀਟ ਕੇ ਉੱਪਰ ਬੈਠਾ, ਔਰ ਆਤੇ ਹੀ ਮੈਂ ਜਗਮਗ ਹੋ ਗਿਆ, ਬਿਲਕੁਲ ਜੀ ਜਗਮਗ ਹੋ ਗਿਆ, ਔਰ ਮੈਂ ਅਲਹਮਦੁਲਿਲਾ ਬਿਹਤਰ ਫੀਲ ਕਰ ਰਿਹਾ ਹੂੰ। ਇਸਮੇ ਕੋਈ ਸ਼ੱਕ ਨਹੀਂ ਜੀ, ਮੇਰੀ ਜ਼ਿੰਦਗੀ ਕੇ ਅੰਦਰ ਬਹੁਤ ਸਾਰੇ ਮਾਮਲਾਤ ਇਸ ਤਰ੍ਹਾਂ ਕੇ ਚੱਲ ਰਹੇ ਹੈ ਕਿ ਮੈਂ ਅਗਰ ਉਹ ਬਤਾਨੇ ਸ਼ੁਰੂ ਕਰ ਦੂੰ ਤੋ ਆਪ ਲੋਕੋਂ ਕੀ ਆਂਖੋਂ ਮੇਂ ਆਂਸੂ ਆ ਜਾਏ, ਲੇਕਿਨ ਨਹੀਂ ਜੀ, ਹਮ ਐਸੀ ਕੁਛ ਵੀ ਡਿਸਕਸ਼ਨ ਨਹੀਂ ਕਰੇਂਗੇ ਜਿਸ ਸੇ ਆਪ ਉਦਾਸੀ ਕੋ ਫੀਲ ਕਰੇਂ। ਵੈਲ ਜੀ, ਬਾਤ ਹੋ ਰਹੀ ਸੀ ਹੋਟ ਸੀਟ ਕੀ, ਔਰ ਹਾਟ ਸੀਟ ਕੇ ਉੱਪਰ ਆਤੇ ਹੀ ਮੇਰੀ ਤਬੀਅਤ ਅਲਹਮਦੁਲਿਲਾ ਪਹਿਲੇ ਸੇ ਬਿਹਤਰ ਹੋ ਗਈ, ਔਰ ਵੈਸੇ ਵੀ ਤਬੀਅਤ ਜਿਤਨੀ ਜ਼ਿਆਦਾ ਵੀ ਖਰਾਬ ਹੋ, ਮੈਂ ਆਪਣੀ ਕਮਿਟਮੈਂਟ ਕਾ ਬੜਾ ਪੂਰਾ ਹੂੰ ਜੀ, ਕਮਿਟਮੈਂਟ ਕੋ ਪੂਰਾ ਕਰ ਦਿੱਤਾ ਹੂੰ, ਜਿਤਨੀ ਵੀ ਮੇਰੀ ਕਮਿਟਮੈਂਟਸ ਹੋਤੀ ਹੈ, ਮੈਂ ਕੋਸ਼ਿਸ਼ ਕਰਤਾ ਹੂੰ, ਜਿਸ ਤਰ੍ਹਾਂ ਕੇ ਵੀ ਹਾਲਾਤ ਹੋ, ਜਿਸ ਤਰ੍ਹਾਂ ਕੇ ਵੀ ਵਾਕਿਆਤ ਹੋ, ਜਿਸ ਤਰ੍ਹਾਂ ਕੇ ਵੀ ਮਾਮਲਾਤ ਹੋ, ਮੈਂ ਆਪਣੀ ਕਮਿਟਮੈਂਟ ਜੋ ਹੈ ਉਸਕੋ ਪੂਰਾ ਕਰ ਦਿਆ ਕਰੂੰ, ਔਰ ਯਹੀ ਦੁਨੀਆਦਾਰੀ ਹੈ ਜੀ, ਯਹੀ ਮਾਮਲਾਤ ਹੈ ਜ਼ਿੰਦਗੀ ਕੇ, ਔਰ ਅਗਰ ਆਪ ਲੋਕ ਵੀ ਕਾਮਯਾਬ ਹੋਣਾ ਚਾਹਤੇ ਹੈਂ, ਕਾਮਯਾਬੀ ਕੀ ਕਹੀਂ ਨਾ ਕਹੀਂ ਜਾ ਕੇ, ਬਲਕਿ ਮੇਰੇ ਖਿਆਲ ਸੇ ਤੋ ਹਰ ਜਗ੍ਹਾ ਪਈ, ਇਹ ਇੱਕ ਕੁੰਜੀ ਹੈ, ਇਹ ਇੱਕ ਚਾਬੀ ਹੈ, ਇਹ ਕੀ ਹੈ ਜਿਸ ਸੇ ਆਪ ਆਪਣੀ ਨਾਕਾਮੀ ਕੋ ਅਨਲੋਕ ਕਰ ਸਕਤੇ ਹੈ, ਔਰ ਬਲਕਿ ਕਾਮਯਾਬੀ ਕੋ ਅਨਲੋਕ ਕਰ ਸਕਤੇ ਹੈ, ਔਰ ਨਾਕਾਮੀ ਕੋ ਲੋਕ ਕਰ ਸਕਤੇ ਹੈ।

0: ਹਾਂ ਜੀ, ਤੇ ਬੇੜੇ ਵਿੱਚ ਦਰੇਕਾਂ ਤੇ ਮਾੜੇ ਬੇੜੇ ਵਿੱਚ ਦਰੇਕਾਂ ਜਨਾਬ, ਇਹ ਆਪਣੇ ਪਾਸੇ ਅਹਿਮਦ ਨਸੀਮ ਰਾਜਾ ਹੋਰੀ। ਤੇ ਜਨਾਬ ਲਾਈਵ ਆ ਰਿਹਾ ਨੋਟਿੰਗਹਮ ਯੂਕੇ ਤੋਂ, ਤੇ ਇਹ ਪ੍ਰੋਗਰਾਮ ਅਸਾਂ ਹਰ ਮੰਗਲਾ ਰਹੇ ਅਸਾਂ ਆਉਣੇ ਹੋਣੇ ਅਸਾਂ ਤੇ 3 ਤੋਂ ਕਿ ਨਹੀਂ ਤਾਂ 5 ਵਜੇ ਤੱਕ ਯੂਕੇ ਨੇ ਸ਼ਹਿਰ ਨੋਟਿੰਗਹਮ ਤੋਂ ਜਿਹੜਾ ਕਿ ਲਾਈਵ ਆ ਰਿਹਾ ਰੇਡੀਓ ਫਜ਼ਾ 97.1 FM, ਅਤੇ ਨਾਲ ਤੁਹਾਨੂੰ ਸਾਡੇ ਕਿ ਸੁਣ ਸਕਦੇ ਹੋ ਡੈਬ ਉੱਪਰ ਵੀ, ਅਤੇ ਇਸ ਤੋਂ ਇਲਾਵਾ ਵੈਬਸਾਈਟ ਔਰ ਐਪਲੀਕੇਸ਼ਨ ਵੀ ਹੈ ਰੇਡੀਓ ਫਜ਼ਾ ਨਹੀਂ, ਉਸਨੇ ਅਪਜਾਈ ਦੇ ਵਿੱਚ ਤੁਹਾਨੂੰ ਸਾਡੇ ਕਿ ਸੁਣ ਸਕਦੇ ਹੋ ਜਾਂ ਯਕੀਨਨ ਸਾਡੇ ਕਿ ਸੁਣਨੇ ਉਸ ਪੇ। ਤਾਂ ਪਟਵਾਰੀ ਬੈਠਕ ਦਾ ਮਕਸਦ ਹੀ ਆਉਣਾ ਜਨਾਬ ਕਿ ਅਸਾਂ ਅੱਛੀ ਤਾਂ ਉਹ ਗੱਲਾਂ ਕਰਨੇ ਆ ਜਿਹੜੀਆਂ ਕਿ ਤੁਸਾਂ ਨੇ ਦੇ ਲੈਣੀਆਂ ਆਉਣ ਔਰ ਤੁਸਾਂ ਨੇ ਆਪਣੀਆਂ ਗੱਲਾਂ ਆਉਣ। ਅਤੇ ਅੱਜ ਨਾਲ ਜਿਹੜਾ ਸਾਡਾ ਮੌਜੂ ਹੈ ਉਹ ਬੜਾ ਇੰਟਰਸਟਿੰਗ ਜਿਹਾ ਮੌਜੂ ਹੈ, ਬੜੀ ਅੱਛੀ ਗੱਪਸ਼ਪ ਹੋ ਰਹੀ ਸੰਗੀਆਂ ਦੋਸਤਾਂ ਨਾਲ। ਅਤੇ ਮੌਜੂ ਇਹ ਹੈ ਜਨਾਬ ਕਿ ਬੰਦਾ ਆਪਣੀ ਕਿਸਮਤ ਨਾਲ ਬਣਨਾ ਜਾਂ ਫਿਰ ਕਿਸਮਤ ਜਾਂ ਆਪਣੀ ਮਿਹਨਤ ਨਾਲ ਬਣਨਾ। ਵੈਸੇ ਕਿਸਮਤ ਔਰ ਮਿਹਨਤ ਨਾਲ ਬੜਾ ਇੱਕ ਕਹਿਣ ਇੰਨਾ ਕਿ ਚੋਲੀ ਦਾਮਨ ਨਾਲ ਹੀ ਸਾਥ ਹੈ। ਕੁਝ ਬੰਦੇ ਆਉਣੇ ਨਾ ਕਿ ਬੰਦੇ ਨੇ ਕਿਸਮਤ ਚੰਗੀ ਹੋਣੀ ਚਾਹੀਦੀ ਹੈ, ਅਤੇ ਕਈ ਬੰਦੇ ਆਉਣੇ ਨੇ ਕਿ ਬੰਦੇ ਕੀ ਮਿਹਨਤੀ ਹੋਣਾ ਚਾਹੀਦਾ, ਅਤੇ ਕਈ ਵਾਰੀ ਸਿਆਣੇ ਬੰਦੇ ਆਉਣੇ ਨੇ ਕਿ ਖਾਲੀ ਕਿਸਮਤ ਉੱਪਰ ਵੀ ਨਹੀਂ ਰਿਲਾਇ ਕਰਨਾ ਚਾਹੀਦਾ ਬਲਕਿ ਮਿਹਨਤ ਵੀ ਨਾਲ ਥੋੜ੍ਹੀ ਬਹੁਤ ਕਰਨੀ ਚਾਹੀਦੀ ਹੈ। ਅਤੇ ਜੇ ਬਜ਼ੁਰਗਾਂ ਦੀਆਂ ਗੱਲਾਂ ਹੋਣੀਆਂ ਪਈਆਂ ਜਨਾਬ, ਤਾਂ ਫਿਰ ਪੁਰਾਣਿਆਂ ਬਜ਼ੁਰਗਾਂ ਦੀਆਂ ਗੱਲਾਂ ਕਰਨੇ ਆ ਥੋੜ੍ਹੀਆਂ ਜਿਹੀਆਂ ਹੋਰ ਵੀ, ਜਿਹੜੇ ਕਿ ਸਾਡੇ ਬਜ਼ੁਰਗ ਸਨ ਉਹਨਾਂ ਕੋਲ ਕੋਈ ਫਲਸਫੇ ਦੀਆਂ ਕਿਤਾਬਾਂ ਤਾਂ ਉਸ ਟਾਈਮ ਕੋਹ ਨਹੀਂ ਸਨ ਹੋਣੀਆਂ, ਲੇਕਿਨ ਗੱਲਾਂ ਬੜੀਆਂ ਪੱਕੀਆਂ ਪਿੰਡੀਆਂ ਅਤੇ ਸਿਆਣੀਆਂ ਬਾਣੇ ਹੋਣੇ ਸੇ। ਕਿਉਂਕਿ ਜ਼ਿੰਦਗੀ ਨਾਲ ਤਜਰਬਾ ਸੀ, ਜ਼ਿੰਦਗੀ ਕੀ ਜਿਸ ਅੱਖੀ ਨਾਲ ਉਹਨਾਂ ਤੱਕਿਆ ਸੀ ਉਹ ਸ਼ਾਇਦ ਹੁਣ ਅਸਾਂ ਅੱਜ ਕੱਲ੍ਹ ਨਾ ਤੱਕੀ ਸਕਣੇ। ਤਾਂ ਉਹ ਇਹ ਤਾਂ ਹੀ ਆਖਣੇ ਸੁਣਨਾ ਕਿ ਹੱਥਾਂ ਪਰ ਹੱਥ ਰੱਖੀ ਤਾਂ ਕਿਸਮਤ ਕਿਨਾ ਤੱਕਿਆ ਕਰੋ, ਕਿਉਂਕਿ ਖਾਲੀ ਹੱਥਾਂ ਪਰ ਹੱਥ ਰੱਖਣੇ ਨਾਲ ਕਿਸਮਤ ਕੀ ਤੱਕਣੇ ਨਾਲ ਕੁਝ ਨਹੀਂ ਆਉਣਾ। ਤਾਂ ਇੱਕ ਨਿੱਕੀ ਜਿਹੀ ਗੱਪ ਵੀ ਅਗਰ ਮੈਂ ਤੁਸਾਂ ਕੀ ਸੁਣਾ ਇਸ ਹਵਾਲੇ ਨਾਲ, ਕੋਈ ਹਜ਼ਰਤ ਸਨ ਤਾਂ ਉਹ ਬੰਦਿਆਂ ਕੀ ਲੈਕਚਰ ਦੇਣੇ ਹੋਣੇ ਸੇ, ਬੰਦਿਆਂ ਕੀ ਬਹਾਲੀ ਤਾਂ ਉਹਨਾਂ ਕੀ ਆਖਣੇ ਹੋਣੇ ਸੇ ਭਾਈ ਤੁਸਾਂ ਅਗਰ ਕੁਝ ਵੀ ਨਾ ਕਰੋ ਤਾਂ ਖਾਲੀ ਅੱਲਾਹ ਪਰ ਤਵੱਕਲ ਕਰੀ ਕਿਨੋ ਤਾਂ ਤੁਸਾਂ ਕੀ ਸਭ ਕੁਝ ਲੱਭੀ ਜਾ ਸੀ। ਤਾਂ ਉਹਨਾਂ 'ਚ ਇੱਕ ਭੋਲਾ ਜਿਹਾ ਬੰਦਾ ਬੈਠਿਆ ਸੀ ਮਾੜਿਆ ਯਾਰ ਕੋਈ, ਤਾਂ ਉਸ ਆਖਿਆ ਚਲੋ ਠੀਕ ਹੈ ਹਜ਼ਰਤ, ਠੀਕ ਆਖਣੇ ਬਿਨ ਤਾਂ ਜਿਸ ਤਰ੍ਹਾਂ ਆਖਣੇ ਉਸ ਤਰ੍ਹਾਂ ਕਰੀ ਕਿੰਨੇ ਆ। ਉਹ ਚਲਾ ਗਿਆ ਵਿਚਾਰਾ ਇੱਕ ਦਫ਼ਾ ਜੰਗਲ 'ਚ, ਉਸਨੇ ਜ਼ਹਿਨ ਜੀ ਇਹ ਗੱਲ ਸੀ ਉਸ ਆਖਿਆ ਕਿ ਹਜ਼ਰਤ ਉਹਨਾਂ ਹੀ ਆਖਿਆ ਸੀ ਕਿ ਬਸ ਤੁਸਾਂ ਕਿਸੇ ਕੋਲ ਕੋਈ ਮੰਗਣਾ ਕੁਝ ਵੀ ਨਹੀਂ, ਤੁਸਾਂ ਕੀ ਭੁੱਖ ਲੱਗੀ ਵੀ, ਤੁਸੀਂ ਕੋਈ ਸ਼ਾਇਦ ਚਾਹੀ ਨਹੀਂ ਹੈ ਕੁਝ ਵੀ ਹੈ, ਤਾਂ ਤੁਸਾਂ ਕੀ ਲੱਭੀ ਜਾ ਸੀ, ਆਪਣੇ ਆਪ ਲੱਭੀ ਜਾ ਸੀ, ਬੈਠਿਆ ਬਿਠਾਇਆ ਹੱਥ ਬੰਨੀ ਰੱਖੋ ਬਸ। ਤਾਂ ਉਹ ਜੰਗਲਾਂ ਵਿੱਚ ਗਿਆ, ਦਰਖਤਾਂ ਥੱਲੇ ਬਹਿ ਰਿਹਾ, ਕਾਫੀ ਦੇਰ ਬੈਠਾ ਰਿਹਾ, ਕੋਈ ਬੰਦਾ ਨਹੀਂ ਆਇਆ, ਸਵੇਰੇ ਤੋਂ ਸ਼ਾਮ ਹੋਈ ਗਈ। ਤਾਂ ਸ਼ਾਮੀ ਇੱਕ ਕੋਈ ਮੁਸਾਫਰ ਆ ਗਿਆ, ਕਿਉਂਕਿ ਪੁਰਾਣੇ ਦੌਰ ਨਹੀਂ ਗੱਲ ਹੈ ਨਾ ਥੋੜ੍ਹੀ, ਅੱਜ ਕੱਲ੍ਹ ਨਹੀਂ ਗੱਲ ਨਹੀਂ, ਜਿਹੜਾ ਲੋਕਾਂ ਕੋਲ ਗੱਡੀਆਂ ਨੂੰ ਸਾ ਲੋਕ ਪੈਦਲ ਸਫ਼ਰ ਕਰਨੇ ਹੁਣ ਸੀ। ਸ਼ਾਮੀ ਕੋਈ ਮੁਸਾਫਰ ਆਇਆ, ਥੱਕਿਆ ਆ ਰਿਹਾ, ਪਤਾ ਨਹੀਂ ਕਿਹੜੇ ਸ਼ਹਿਰ ਹੈ ਜੂ, ਕਿਹੜੇ ਗ੍ਰਾਂ ਚੋਂ ਟੁਰੀ ਤੇ ਕਿਹੜੀ ਜਾਈ ਉਸ ਜਾਣਾ ਸੀ। ਤਾਂ ਜਿਸ ਲੈ ਉਹ ਇੱਥੇ ਪਹੁੰਚਿਆ ਦਰਖਤਾਂ ਥੱਲੇ, ਤਾਂ ਜਿਸ ਦਰਖਤਾਂ ਥੱਲੇ ਇਹ ਬੈਠਾ ਸੀ ਉਸੇ ਦਰਖਤਾਂ ਥੱਲੇ ਅੱਛੀ ਤੋਂ ਵੀ ਬਹਿ ਰਿਹਾ। ਤਾਂ ਬੰਦਾ ਬੜਾ ਖੁਸ਼ ਹੋਇਆ, ਉਸ ਆਖਿਆ ਲੱਗਣਾ ਹਜ਼ਰਤ ਨੇ ਗੱਲ ਜਿਹੜੀ ਆ ਪੂਰੀ ਹੋਣੇ ਵਾਲੀ ਹੈ। ਬੰਦਾ ਆਪਣੀ ਜਾਈ ਬੜਾ ਖੁਸ਼ ਬਾਸ਼ ਜਨਾਬ, ਤੇ ਉਸ ਬੰਦੇ ਨਾਲ ਆਪਣਾ ਰੋਟੀ ਨੇ ਡੱਬਾ ਖੋਲਿਆ, ਤੇ ਜਿਹੜਾ ਉਸ ਕੀ ਕੋਈ ਨਾਲ ਆਇਆ ਸੀ ਭੁੱਖ ਸੁੱਖ ਲੱਗੀ ਸੀ ਉਸ ਖੋਲੀ, ਤੇ ਖਾਣਾ ਸ਼ੁਰੂ ਕਰਨਾ ਪਿਆ ਸੀ। ਤੇ ਖਾਣੇ ਤੋਂ ਪਹਿਲਾਂ ਉਸ ਇੱਕ ਵਾਰੀ ਬੰਦੇ ਕੋਲੋਂ ਪੁੱਛਿਆ, ਭਾਈ ਪਾਪਾ ਤੁਸਾਂ ਕੁਝ ਖਾਸੋ? ਤਾਂ ਉਹ ਬੰਦਾ ਆਖਣਾ ਜੀ ਕਿ ਪਾਪਾ ਜੀ ਅਸਾਂ, ਉਸ ਬੰਦੇ ਉਸ ਕੋਲ ਪੁੱਛਿਆ ਪਾਪਾ ਤੁਸਾਂ ਕੁਝ ਖਾਸੋ? ਤਾਂ ਬੰਦਾ ਅੱਗੋਂ ਆਖਣਾ ਜੀ ਕਿ ਬੰਦਾ ਕੁਝ ਵੀ ਨਹੀਂ ਆਉਣਾ ਜਨਾਬ, ਬੰਦਾ ਚੁੱਪ ਚਵੀਤਾ ਬੈਠਾ ਰਿਹਾ, ਕਿਉਂਕਿ ਉਸ ਕੀ ਹਜ਼ਰਤ ਹੀ ਆਖਿਆ ਸੀ ਕਿ ਕੋਈ ਵੀ ਗੱਲ ਜ਼ੂ ਨਹੀਂ ਕਰਨੀ, ਬਸ ਚੁੱਪ ਚਵੀਤਾ ਬਹਿ ਜਾਣਾ, ਸਭ ਕੁਝ ਤੁਗੀ ਐਵੇਂ ਲੱਭੀ ਜਾ ਸੀ। ਉਹ ਤੱਕਣਾ ਚਾਹੁੰਦਾ ਸੀ ਕਿ ਐਸਾ ਗੱਲ ਹੈ ਪਰ ਸਭ ਕੁਝ ਲੱਭੀ ਜਾਣਾ ਜਾਂ ਨਹੀਂ ਲੱਭਣਾ। ਬਹਿਰਹਾਲ ਉਸ ਤੱਕਿਆ ਜਿਹੜਾ ਬੰਦਾ ਕੋਈ ਜਵਾਬ ਨਹੀਂ ਦੇਣਾ, ਤੁਸੀਂ ਆਖਿਆ ਚਲੋ ਠੀਕ ਹੈ ਜਨਾਬ, ਹੋਈ ਸਕਣਾ ਇਸ ਕਿੰਨਾ ਭੁੱਖ ਹੋਵੇ। ਉਸ ਆਪਣੀ ਰੋਟੀ ਛੋਟੀ ਖਾਧੀ, ਅਤੇ ਜਿਲ੍ਹਾ ਆਪਣੇ ਭਾਂਡੇ ਉਸ ਬੰਦ ਕੀਤੇ ਨੇ ਦੁਬਾਰਾ ਉੱਠੀ ਤਾਂ ਤੁਰਨ ਵਾ। ਅਤੇ ਜਿਹੜਾ ਬੰਦਾ ਬੈਠਾ ਸੀ ਦਰਖਤਾਂ ਥੱਲੇ ਸਵੇਰੇ ਤੋਂ ਸ਼ਾਮ ਹੋਈ ਗਈ ਸੀ, ਉਸਕੀ ਭੁੱਖ ਵੀ ਬਹੁਤ ਡਾਢੀ ਲੱਗੀ ਸੀ। ਉਸ ਆਖਿਆ ਓਹੋ ਇਹ ਬੰਦਾ ਤਾਂ ਜੁਲਿਆ, ਹੁਣ ਕਿਆ ਕਰੀਏ। ਫਿਰ ਉਸ ਜਿਹੜਾ ਬੰਦਾ ਤੁਰਿਆ ਨਾ ਉੱਠੀ ਤਾਂ ਫਿਰ ਉਸ ਮਾੜਾ ਜਿਹਾ ਕੀਤੀ ਨਾ ਖੰਗੂਰਾ ਜਿਹਾ ਮਾਰਿਆ ਸੀ, ਜਿਲ੍ਹਾ ਖੰਗੂਰਾ ਮਾਰਿਆ ਉਸਨੂੰ ਜਨਾਬ, ਤਾਂ ਫਿਰ ਉਹ ਬੰਦਾ ਰੁਕੀ ਗਿਆ, ਤੂੰ ਸਮਝ ਗਿਆ ਆਉਣਾ ਲੱਗਣਾ ਇਸਕੀ ਭੁੱਖ ਲੱਗੀ ਹੋਈ। ਤਾਂ ਉਸ ਫਿਰ ਇਸਕੀ ਰੋਟੀ ਦਿੱਤੀ, ਉਸ ਰੋਟੀ ਖਾਧੀ, ਤੇ ਜਾਣਾ ਥੋੜਾ ਜਿਹਾ ਉਸਕੀ ਤਸੱਲੀ ਹੋਈ। ਫਿਰ ਅਗਲੀ ਵਾਰੀ ਕੁਰਾ ਜਿਹੜਾ ਬੈਠਕਾ 'ਚ ਕੁਰਾ ਬੈਠਾ ਨਾ, ਤਾਂ ਉਹ ਜਿਹੜੇ ਬਜ਼ੁਰਗ ਸਨ ਉਹਨਾਂ ਆਖਿਆ ਉਹ ਹੈ ਲੈਕਚਰ ਪੁਰਾਣਾ ਉਹਨਾਂ ਸ਼ੁਰੂ ਕੀਤਾ ਕਿ ਬੰਦਾ ਕੁਝ ਵੀ ਨਾ ਕਰਿਆ ਤਾਂ ਫਿਰ ਵੀ ਉਸਕੀ ਕੁਝ ਨਾ ਕੁਝ ਲੱਭੀ ਜਾਣਾ। ਉਹ ਬੰਦਾ ਖਲੀ ਰਿਹਾ, ਉਸ ਆਖਿਆ ਬਾਬਾ ਜੀ ਇਸ ਤਰ੍ਹਾਂ ਨਾ ਕਰਸੋ। ਉਸ ਆਖਿਆ ਬਾਬਾ ਜੀ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ, ਮੈਂ ਇਹ ਕੰਮ ਕਰੀ ਤਾਂ ਆਇਆ ਵਾਂ। ਤਾਂ ਬੰਦਾ ਭਾਵੇਂ ਕੁਝ ਵੀ ਨਾ ਕਰਿਆ ਲੇਕਿਨ ਉਸਕੀ ਕਈ ਦਫ਼ਾ ਹਲਕਾ ਜਿਹਾ ਖੰਗੂਰਾ ਮਾਰਨਾ ਪੈਣਾ, ਇਤਨਾ ਕਰਨਾ ਪੈਣਾ, ਤਾਂ ਹੀ ਬੰਦੇ ਕੋਈ ਸ਼ੈ ਲੱਭਣੀ ਹੈ। ਤਾਂ ਜਨਾਬ ਜ਼ਿੰਦਗੀ ਨਾਲ ਸਬਕ ਵੀ ਇਹੀ ਹੈ ਕਿ ਕਈ ਦਫ਼ਾ ਅਸਾਂ ਤਵੱਕਲ ਕਰਨਾ ਚਾਹੀਦਾ, ਅੱਛੀ ਗੱਲ ਹੈ, ਲੇਕਿਨ ਕੁਝ ਨਾ ਕੁਝ ਇਨਸਾਨ ਕੀ ਆਪਣੀ ਜ਼ਿੰਦਗੀ ਵਿੱਚ ਐਸਾ ਕਰਨਾ ਚਾਹੀਦਾ ਜਿਸ ਦੀ ਵਜ੍ਹਾ ਤੋਂ ਉਹ ਆਪਣੇ ਆਪ ਹੈ ਕਿ ਕਹਿਣ ਕਿ ਕਿਸੇ ਫਹਿਰਿਸਤ 'ਚ ਕਿਸੇ ਜਾਈ ਉਹ ਬੰਦਾ ਆਪਣੇ ਆਪ ਹੈ ਕਿ ਖਿਲਾਈ ਰੱਖਿਆ ਕਿ ਹਾਂਜੀ ਮੈਂ ਕੁਝ ਕੀਤਾ ਤਾਂ ਹੀ ਮਿਕੀ ਕੁਝ ਲੱਭਾ, ਇਸ ਤਰ੍ਹਾਂ ਕੁਝ ਨਹੀਂ ਲੱਭਣਾ। ਉਹ ਤਾਂ ਹੀ ਆਣੇ ਨਾ ਐਟਲੀਸਟ ਬੰਦੇ ਕਿ ਖੰਗੂਰਾ ਮਾਰਨਾ ਪੈਣਾ। ਤਾਂ ਹੁਣ ਇੱਕ ਕਮਰਸ਼ਲ ਬ੍ਰੇਕ ਨਾਲ ਟਾਈਮ ਹੋਇਆ ਵਾ, ਤਾਂ ਉਸ ਤੋਂ ਬਾਅਦ ਜਨਾਬ ਫਿਰ ਸੰਗੀਤ ਜੁਆਇਨ ਕਰਨੇ ਆ।
1: Office manager to oversee daily operations, support our growing team and help keep our organization running efficiently. If you're a motivated professional who enjoys making things happen, we'd love to hear from you. Apply online today by visiting www.breezeconnect.org.uk. Join Breeze Connect and grow your career with us.
2: What happened? You look very happy.
3: I have some fantastic news. My wife's got her visa.
2: Congratulations. That was very quick.
3: I was very lucky. I used the local visa experts.
2: Who helped you with the application?
3: AMH solicitors. They were brilliant. Friendly, fast and very responsive. And best of all, they deal with all sorts of visas, extensions, indefinite leave to remain and citizenship applications.
2: Where is AMH Solicitors based?
3: Nottingham Road, New Basford, Nottingham.
2: Brilliant! I will contact them to help my family's visa.
3: Sure, their number is 0115-671-3677 and they are in Pure Gym building. So, parking is available and they also offer free initial consultation.
4: AMH Solicitors, immigration lawyers at Sovereign House, 184 Nottingham Road, New Basford, Nottingham, NG7 7BA. Large free car park available or call them on 0115 671 3677.

ਜੀ ਜਨਾਬ, ਇੱਕ ਵਾਰ ਫਿਰ ਸੰਗਿਆਣੇ ਆ ਜੀ। ਖੁਸ਼ ਆਮਦੀਦ ਜੀ, ਤੁਸੀਂ ਨਾ ਆਪਣਾ ਸ਼ੋਅ ਪਟਵਾਰੀ ਬੈਠਕ ਜਿਹੜਾ ਕਿ ਸੁਣਨੇ ਪਏ ਹੋ ਲਾਈਵ ਫਜ਼ਾ ਰੇਡੀਓ ਤੋਂ। ਇੱਕ ਨਿੱਕਾ ਜਿਹਾ ਕਮਰਸ਼ਲ ਬ੍ਰੇਕ ਵਿੱਚ ਆ ਗਿਆ ਸੀ ਅਤੇ ਉਸਨੀ ਵਜ੍ਹਾ ਤੋਂ ਫਿਰ ਅਸਾਂ ਮੈਂ ਚਲੋ ਥੋੜ੍ਹਾ ਜਿਹਾ ਵਕਫੇ ਵੀ ਸੁਣੀ ਕਿ ਨਹੀਂ ਹੈ ਤਾਂ ਜਨਾਬ, ਆ ਸਾਡੀ ਗੱਲ ਹੋਣੀ ਵੀ ਕਿਸਮਤ ਜਾਂ ਮਿਹਨਤ ਬੰਦੇ ਕੀ ਬਣਾਉਣ ਵਿੱਚ, ਇਹਨਾਂ ਦੋਵਾਂ ਚੀਜ਼ਾਂ 'ਚੋਂ ਕਿਸ ਨਾਲ ਜ਼ਿਆਦਾ ਅਹਿਮ ਕਿਰਦਾਰ ਹੋਣਾ। ਅਤੇ ਕਾਫੀ ਅੱਛੀ ਡਿਸਕਸ਼ਨ ਹੋਣੀ ਵੀ ਸੰਗੀਆਂ ਨੇ, ਮੈਸੇਜ ਵੀ ਨਾਲ ਨਾਲ ਅਸਣੇ ਪਏ ਅਤੇ ਬਲਕਿ ਕੁਝ ਕਾਲਸ ਵੀ ਆਈਆਂ, ਲੇਕਿਨ ਮੈਂ ਪਿਕ ਨਾ ਕਰ ਸਕਿਆ ਕਮਰਸ਼ਲ ਦੇ ਦੌਰਾਨ। ਤਾਂ ਇਹ ਗੱਲ ਅਸਾਂ ਕਰਨੇ ਪਏ ਸਾਂ ਜਨਾਬ, ਕਿ ਸਾਡੇ ਬਜ਼ੁਰਗਾਂ ਕੋਲ ਜਿਹੜਾ ਨਾ ਫਲਸਫੇ ਦੀਆਂ ਕੋਈ ਕਿਤਾਬਾਂ ਕੋਈ ਨਹੀਂ ਸਨ, ਲੇਕਿਨ ਜ਼ਿੰਦਗੀ ਨਾਲ ਤਜਰਬਾ ਇਤਨਾ ਸੀ ਕਿ ਉਹ ਜਿਹੜੀ ਗੱਲ ਬਾਣੇ ਹੋਣੇ ਸੀ ਉਹ ਹੀ ਪਤਾ ਲਗਾਉਣਾ ਸੀ ਕਿ ਪੱਥਰ ਬਲਕੀਰ ਹੈ। ਤਾਂ ਇੱਕ ਗੱਲ ਇਹ ਮੈਂ ਕੀਤੀ ਸੀ ਕਿ ਇੱਥੇ ਪਰਾਥ ਰੱਖੀ ਤਾਂ ਕਿਸਮਤ ਕਿਨਾਂ ਤੱਕਿਆ ਕਰੋ, ਇੱਕ ਸਬਕ ਤਾਂ ਉਹ ਇਹ ਦੇਣੇ ਅਤੇ ਦੂਆ ਸਬਕ ਨਾਲ ਇਹ ਦੇਣੇ ਕਿ ਜੇ ਰੱਬ ਦੀ ਰਜ਼ਾ ਵਿੱਚ ਰਾਜ਼ੀ ਰਹੋ ਤਾਂ ਫਿਰ ਸ਼ਾਇਦ ਬੰਦਾ ਜ਼ਿੰਦਗੀ 'ਚ ਬਹੁਤ ਕੁਝ ਅਚੀਵ

ਬਹਿਰਾਲ ਜ਼ਿੰਦਗੀ ਮੈਂ ਹਿੱਸਾ ਹੈ ਜੀ, ਇਹ ਨਹੀਂ ਹੋ ਸਕਣਾ ਕਿ ਦੋਵੇਂ ਬੰਦੇ ਇੱਕੇ ਫੀਲਡ ਲਈ ਸ਼ੁਰੂ ਕਰਨ ਅਤੇ ਦੋਵੇਂ ਇੱਕੇ ਜਿਹੇ ਕਾਮਯਾਬ ਹੋਈ ਗੱਛਣ। ਪੰਜੇ ਉਂਗਲੀਆਂ ਇੱਕੇ ਜਿਹੀਆਂ ਨਹੀਂ ਹੋਣੀਆਂ, ਹਰ ਬੰਦੇ ਨੇ ਆਪਣਾ ਤਰੀਕਾ ਹੋਣਾ, ਹਰ ਬੰਦੇ ਨੇ ਆਪਣੇ ਨਸੀਬ ਹੋਣੇ ਦਾ ਆਪਣਾ ਮਿਹਨਤ ਨਾਲ ਇੱਕ ਤਰੀਕਾ ਹੋਣਾ। ਤਾਂ ਨਸੀਬ ਔਰ ਮਿਹਨਤ ਨਹੀਂ ਜਿਹੜੀ ਇਹ ਸਾਡੀ ਗੱਲ ਗੱਪ ਸ਼ੱਪ ਹੈ, ਗੱਲਬਾਤ ਹੈ, ਇਹ ਸਾਡੀ ਜਾਰੀ ਰਹਿ ਸੀ। ਅਤੇ ਇੱਕ ਤੁਸਾਂ ਕੀ ਨਿੱਕਾ ਜਿਹਾ ਗੀਤ ਸੁਣਾਉਣੇ ਆ, ਸੋਹਣਾ ਗੀਤ ਹੈ ਜਨਾਬ ਤਾਹਿਰ ਮਹਿਮੂਦ ਨਹੀਂ ਹਰਨਾ। ਅਤੇ ਜੇ ਪਟਵਾਰ ਨਹੀਂ ਗੱਲ ਹੋਵੇ ਤਾਂ ਕਸ਼ਮੀਰ ਨਹੀਂ ਗੱਲ ਨਾ ਹੋਵੇ, ਇਹ ਕਿਸ ਤਰ੍ਹਾਂ ਹੋ ਸਕਣਾ ਜਨਾਬ? ਸੋ ਕਿ ਨਾਲ ਕਸ਼ਮੀਰ ਨਹੀਂ ਗੱਪ ਸ਼ੱਪ ਸੁਣਾਉਣੇ ਆ ਜਨਾਬ, ਹੈ

ਜਨਾਬ ਅਸਾਂ ਗੱਲ ਕਰਨੀ ਚੋਲੀ ਦਾ ਮੰਨਾ ਸਾਥ ਹੈ ਤੇ ਅੱਜ ਜਿਹੜਾ ਸਾਡਾ ਟੌਪਿਕ ਹੈ ਉਸਨੇ ਪਰ ਮਜ਼ੀਦ ਅੱਗੇ ਮਜ਼ੀਦ ਗੱਲਬਾਤ ਕਰਨੀ ਹੈ ਜਨਾਬ ਕਿ ਮਿਹਨਤ ਔਰ ਕਿਸਮਤ ਨਾ ਆਪੇ ਚ ਚੋਲੀ ਦਾ ਮੰਨਾ ਸਾਥ ਹਥਿਆ ਲੇਕਿਨ ਬੰਦੇ ਨਾ ਰਿਸਕ ਨਾ ਇਸਨੇ ਪਰ ਕਿਤਨਾ ਇੱਕ ਫਰਕ ਪੈਣਾ ਮਿਸਾਲ ਦੇਣੇ ਆ ਕਿ ਕਿਸੇ ਕਿਸਾਨ ਦੀ ਜ਼ਮੀਨ ਹੈ ਉਹ ਬੀਜ ਪਾਉਣਾ

ਤੇ ਬਿਲਕੁਲ ਇਸੇ ਤਰ੍ਹਾਂ ਹੀ ਹੈ ਜਨਾਬ ਕਿ ਤੁਸੀਂ ਪਰੇਸ਼ਾਨ ਨਹੀਂ ਹੋਣਾ ਚਾਹੀਦਾ ਅਗਰ ਤੁਸੀਂ ਆਪਣੀ ਮਿਹਨਤ ਕੀਤੀ ਵੀ ਸਾਰੀ ਤਾਂ ਉਸ ਤੋਂ ਬਾਅਦ ਪਰੇਸ਼ਾਨੀ ਤੁਹਾਨੂੰ ਬਣਨੀ ਨਹੀਂ ਕਿਉਂਕਿ ਇਹ ਫਿਰ ਇੱਥੇ ਗੱਲ ਕਿਸਮਤ ਨਹੀਂ ਆ ਜਾਣੀ ਇਹ ਸ਼ਾਇਦ ਮਿਹਨਤ ਤਾਂ ਕਿਸਮਤ ਨਹੀਂ ਸਾਰਿਆਂ ਤੋਂ ਸੋਹਣੀ ਮਿਸਾਲ ਜਿਹੜੀ ਅੱਜ ਪ੍ਰੋਗਰਾਮ ਵਿੱਚ ਮੈਂ ਦੇਈ ਸਕਣਾ ਸੌਮੇ ਸੌਮੇ ਦਿੱਤੀ ਅਤੇ ਇਸ ਤੋਂ ਇਲਾਵਾ ਅਗਰ ਤੁਸੀਂ ਕੋਈ ਮਿਸਾਲ ਦੇਣਾ ਚਾਹੁੰਦੇ ਹੋ ਤਾਂ ਬਿਲਕੁਲ ਦੇਈ ਸਕਦੇ ਹੋ ਮੈਸੇਜ ਕਰੀ ਸਕਦੇ ਹੋ।

ਹੁਣ ਕਾਰੋਬਾਰ ਦੀ ਮਿਸਾਲ ਅਗਰ ਸੱਚਾਈ ਕਿੰਨੇ ਆ ਕਿ ਬੰਦਾ ਸਵੇਰੇ ਸਵੇਰੇ ਦੁਕਾਨ ਖੋਲ੍ਹਣਾ, ਪਹਿਲਾਂ ਆਪਣਾ ਕਾਰੋਬਾਰ ਸੈੱਟ ਕਰਨਾ, ਚੰਗਾ ਭਲਾ ਪੈਸਾ ਲਾਉਣਾ, ਆਪਣਾ ਟਾਈਮ ਲਾਉਣਾ, ਆਪਣੇ ਗਾਹਕ ਬਣਾਉਣਾ, ਆਪਣੇ ਤੋਂ ਜਿਤਨਾ ਕੁਝ ਉਹ ਕਰੀ ਸਕਣਾ ਉਹ ਕਰਨਾ, ਲੋਕਾਂ ਨਾਲ ਬੜੀ ਖੁਸ਼ ਇਖਲਾਕੀ ਨਾਲ ਪੇਸ਼ ਹੱਸਣਾ। ਲੇਕਿਨ ਜੇ ਹੁਣ ਮਾਰਕੀਟ ਨਾਲ ਰੁਝਾਨ ਬਦਲੀ ਗਿਆ, ਉਸ ਕੋਈ ਨੁਕਸਾਨ ਹੋ ਗਿਆ, ਕੋਈ ਆਊਟ ਆਫ ਸੀਜ਼ਨ ਹੋ ਗਿਆ ਕੰਮ, ਜਾਂ ਕੋਈ ਥੋੜ੍ਹੀ ਬਹੁਤ ਕੈਲਕੂਲੇਸ਼ਨ ਵਿੱਚ ਉਸਨੇ ਕੋਲੋਂ ਗਲਤੀ ਹੋਏਗੀ, ਲੇਕਿਨ ਉਸਨੀ ਕੋਸ਼ਿਸ਼ ਜਿਹੜੀ ਹੈ ਨਾ ਉਹ ਅਕਸਰ ਉਹ ਹੀ ਤੱਕੀ ਜਾਣੀ ਹੈ। ਅਗਰ ਇਨਸਾਨ ਆਪਣੀ ਕੋਸ਼ਿਸ਼ ਉੱਪਰ ਮੁਤਮਿਨ ਹੈ, ਅਗਰ ਤੁਸਾਂ ਕਿ ਇਹ ਪਤਾ ਹੈ ਕਿ ਤੁਸਾਂ ਆਪਣੀ ਤਰਫੋਂ ਪੂਰੀ ਕੋਸ਼ਿਸ਼ ਕੀਤੀ, 110% ਤੁਸਾਂ ਆਪਣਾ ਦੇਣੇ ਦੀ ਕੋਸ਼ਿਸ਼ ਕੀਤੀ, ਤਾਂ ਇਸਨੇ ਬਾਵਜੂਦ ਅਗਰ ਕੋਈ ਰਿਜ਼ਲਟ ਤੁਸਾਂ ਨੇ ਹੱਕ 'ਚ ਨਹੀਂ ਆਇਆ, ਤਾਂ ਇਸਨੇ ਅਗਰ ਪਰੇਸ਼ਾਨ ਨਹੀਂ ਹੋਣਾ ਚਾਹੀਦਾ। ਲੇਕਿਨ ਦੂਜੇ ਪਾਸੇ ਇਸ ਤਰ੍ਹਾਂ ਵੀ ਹੋਣਾ ਕਿ ਅਗਰ ਕੋਈ ਬੰਦਾ ਆਪਣੇ ਕਿਸੇ ਗਾਹਕ ਨਾਲ ਚੰਗਾ ਸਲੂਕ ਨਹੀਂ ਕਰਨਾ, ਟਾਈਮ ਪਰ ਆਪਣੀ ਦੁਕਾਨ ਨਹੀਂ ਖੋਲ੍ਹਣਾ, ਮਾਰਕੀਟ ਨੇ ਹਿਸਾਬਾਂ ਵਿੱਚ ਚੀਜ਼ਾਂ ਨਹੀਂ ਰੱਖਣਾ ਆਪਣੇ ਕੋਲ, ਜਿਹੜੀ ਗਾਹਕਾਂ ਦੀ ਡਿਮਾਂਡਸ ਹਨ ਉਹਨਾਂ ਨੇ ਹਿਸਾਬਾਂ 'ਚ ਨਹੀਂ ਤੁਰਨਾ, ਤਾਂ ਅਗਰ ਉਸਕੀ ਨੁਕਸਾਨ ਹੋਣਾ ਤਾਂ ਜ਼ਾਹਰੀ ਗੱਲ ਹੈ ਉਸਕੀ ਇਹ ਸੋਚਣਾ ਚਾਹੀਦਾ ਕਿ ਮੈਂ ਇਹ ਅਗਰ ਇਤਨੇ ਨੁਕਸਾਨ ਕੀਤੇ ਤਾਂ ਉਸਦੀ ਕਿਆ ਰੀਜ਼ਨ ਹੋ ਸਕਣੀ।

ਤਾਂ ਜਨਾਬ ਇਸੇ ਤਰ੍ਹਾਂ ਹੀ ਮਿਹਨਤ ਔਰ ਕਿਸਮਤ ਪਰ ਸਾਡੀ ਗੱਪਸ਼ਪ ਜਿਹੜੀ ਆ ਉਹ ਚੱਲ ਹੀ ਰਹੀ ਸੀ। ਤਾਂ ਹੁਣ ਸੌਂਗ ਇੱਕ ਸੌਂਗ ਨਿੱਕਾ ਜਿਹਾ ਸੁਣਾਉਣੇ ਆ ਜਨਾਬ। ਬੜਾ ਹੀ ਪਿਆਰਾ ਸੌਂਗ ਹੈ, ਇਹ ਪਟਵਾਰ ਨਿਸ਼ਾਨ ਹੈ, ਪਿੰਡੀ ਤਾਂ ਪਿੰਡੀ ਬਰੇ ਗਾਣਾ ਬਣਿਆ ਮੇਰਾ ਯਾਰ ਪਿੰਡੀ ਦਾ।

0: ਅਸਾਂ ਗੱਲ ਕਰਨੀ ਜਨਾਬ ਕਿ ਜ਼ਿੰਦਗੀ 'ਚ ਕਦੇ ਇੱਕ ਅੱਧ ਕੋਈ ਮੌਕਾ ਐਸਾ ਮਿਲਣਾ ਜਿਹੜਾ ਬੰਦੇ ਨੇ ਜ਼ਿੰਦਗੀ ਕੀ ਬਦਲਾਈ ਛੋੜਨਾ, ਅਤੇ ਇੱਕ ਮੌਕਾ ਕੋਈ ਐਸਾ ਤੁਸਾਂ ਕਿ ਮਿਲਿਆ ਹੋਵੇ, ਕੋਈ ਉਸਨੇ ਬਾਰੇ ਵੀ ਥੋੜ੍ਹਾ ਜਿਹਾ ਦੱਸੋ ਨਾ, ਕੋਈ ਉਸਤਾਦ ਸੰਗੀ ਚੰਗਾ ਮਿਲਿਆ ਹੋਵੇ, ਕੋਈ ਸੰਗੀ ਦੋਸਤ ਚੰਗਾ ਮਿਲੀ ਗਿਆ ਹੋਵੇ, ਜਾਂ ਕੋਈ ਜੋਬ ਚੰਗੀ ਜਿਹੀ ਲਈ ਜਾਣੀ, ਕੋਈ ਨੌਕਰੀ ਸ਼ੁਕਰੀ ਚੰਗੀ ਲਈ ਜਾਣੀ, ਜਾਂ ਬੰਦਾ ਕਰੇ ਪ੍ਰਦੇਸ਼ ਵਿੱਚ ਆ ਜਾਣਾ ਜਿਹੜਾ ਕਿ ਇਨਸਾਨ ਵਾਸਤੇ ਇੱਕ ਐਸਾ ਮੌਕਾ ਹੋਣਾ ਜਿਹੜਾ ਕਿ ਜਿਸ ਕੀ ਆਖ ਹੀ ਸਕਦੇ ਹੋ ਤੁਸਾਂ ਕਿ ਲਾਈਫ ਚੇਂਜਿੰਗ ਮੂਮੈਂਟ ਇਨਸਾਨ ਨੇ ਜ਼ਿੰਦਗੀ ਵਿੱਚ ਹੱਸਣਾ ਹੈ। ਹਰ ਬੰਦੇ ਦੀ ਜ਼ਿੰਦਗੀ 'ਚ ਇੱਕ ਦਫ਼ਾ ਹੀ ਇਹ ਮੌਕਾ ਜ਼ਰੂਰ ਹੱਸਣਾ ਹੈ, ਲੇਕਿਨ ਬਸ ਉਸਕੀ ਪਰਖਣੇ ਨਹੀਂ ਅਤੇ ਆਉਣੀ ਲੋੜ ਹੋਣੀ, ਉਸਕੀ ਕਹਿਣਾ ਕਿ ਰਾਈਟ ਟਾਈਮ ਉੱਪਰ ਰਾਈਟ ਡਿਸੀਜਨ ਕਰਨ ਦੀ ਲੋੜ ਹੋਣੀ। ਕਈ ਦਫ਼ਾ ਉਹਨਾਂ ਨੇ ਇੱਕ ਬੰਦਾ ਸੰਗੀ ਆਉਣਾ ਕਿ ਪੁੱਤਰ ਆਏ ਕੰਮ ਕਰੀ ਕਿਨ, ਤਾਂ ਬੰਦਾ ਜਿਹੜਾ ਉਹ ਕੰਮ ਕਰਨਾ ਤਾਂ ਉਸਨੇ ਜ਼ਿੰਦਗੀ ਨਾਲ ਰੁੱਖ ਹੀ ਬਦਲੀ ਜਾਣਾ। ਤਾਂ ਹੁਣ ਦੱਸੋ ਇਹ ਕਿਸਮਤ ਹੈ ਜਾਂ ਮਿਹਨਤ ਹੈ ਕਿ ਬੰਦੇ ਕੀ ਮੌਕਾ ਮਿਲਿਆ ਤਾਂ ਉਸਨੀ ਇਹ ਕਿਸਮਤ ਹੈ। ਪਰ ਮੌਕੇ ਉੱਪਰ ਦਰੁਸਤ ਫੈਸਲਾ ਕਰਨਾ, ਉਸ ਮੌਕੇ ਕੀ ਪਕੜਨਾ, ਇਹ ਬੰਦੇ ਨੇ ਆਪਣੀ ਮਿਹਨਤ ਹੈ, ਇਹ ਬੰਦੇ ਨੇ ਆਪਣੇ ਵਸੇ 'ਚ। ਤਾਂ ਤੁਸਾਂ ਕੀ ਜ਼ਿੰਦਗੀ 'ਚ ਜਾਂ ਮੌਕਾ ਮਿਲਿਆ ਤਾਂ ਤੁਸਾਂ ਉਸ ਨਾਲ ਫਾਇਦਾ ਚਾਹੀਦਾ, ਜਾਂ ਬਾਅਦ ਵਿੱਚ ਖਿਆਲ ਆਇਆ ਕਿ ਇਹ ਕੰਮ ਕਰੀ ਕਿ ਨਾ ਤਾਂ ਚੰਗਾ ਸੀ। ਮੈਂ ਕੀ ਦੱਸਿਆ ਆਪਣੇ ਤਜਰਬੇ ਨਹੀਂ ਗੱਲ, ਅੱਗੇ ਇੱਕ ਦੋ ਕਾਲਾਂ ਆਈਆਂ ਲੇਕਿਨ ਮਾਦਰਤ ਅਸਾਂ ਉਹਨਾਂ ਕੀ ਪਿੱਕ ਨਾ ਕਰੀ ਸਕੇ, ਕੋਈ ਇੱਕ ਤਾਂ ਕਮਰਸ਼ੀਅਲ ਦੇ ਦੌਰਾਨ ਆਈ ਔਰ ਉਸ ਦੂਸਰੀ ਜਿਹੜੀ ਆ ਉਹ ਮਿਸ ਹੋਈ ਗਈ। ਤਾਂ ਜਨਾਬ ਸਾਡਾ ਪ੍ਰੋਗਰਾਮ ਜਿਹੜਾ ਉਸ ਕੀ ਪਤਾ ਹੈ ਕਿ ਹਰ ਮੰਗਲਾਰੇ 3 to 5 ਹੀ ਆਉਣਾ ਸ਼ਾਮੀ ਨੇ ਟਾਈਮ, ਅਤੇ ਅੱਜ ਵੀ ਸਾਡਾ ਪ੍ਰੋਗਰਾਮ ਜਿਹੜਾ ਉਹ ਜਾਰੀ ਹੈ, ਜਿਸ ਦਾ ਨਾਂ ਹੈ ਪਠਵਾਰੀ ਬੈਠਕ। ਪਠਵਾਰੀ ਬੈਠਕ ਜਿਸ ਤਰ੍ਹਾਂ ਪਠਵਾਰੀ ਜ਼ਬਾਨ ਵਿੱਚ ਗੱਪ ਸ਼ੱਪ ਲਾਉਣੇ ਹੋਣੇ ਆ ਤੁਸਾਂ। ਤਾਂ ਕਿਸਮਤ ਮਿਹਨਤ ਜਿਹੜਾ ਇੱਕ ਐਸਾ ਕਹਿਣ ਇੰਨਾ ਕਿ ਦੋ ਲਫ਼ਜ਼ ਨਹੀਂ ਖਾਲੀ, ਬਲਕਿ ਇਹ ਦੋ ਮਜ਼ਮੂਨ ਨੇ, ਇਹ ਦੋ ਰੁੱਖ ਜ਼ਿੰਦਗੀ ਨੇ। ਤਾਂ ਮੈਂ ਗੱਲ ਕਰਨਾ ਪੈਸਾ ਕਿ ਜ਼ਿੰਦਗੀ 'ਚ ਤੁਸਾਂ ਕੀ ਕੋਈ ਐਸਾ ਮੌਕਾ ਮਿਲਿਆ ਕਦੇ ਜਿਹੜਾ ਤੁਸਾਂ ਮਿਸ ਕੀਤਾ ਹੋਵੇ, ਤੁਸਾਂ ਆਖਿਆ ਸੀ ਕਿ ਓਹ ਯਾਰ ਇਹ ਕੰਮ ਕਰੀ ਕਿ ਨਾ ਤਾਂ ਕਿਆ ਹੀ ਗੱਲ ਸੀ। ਮੈਂ ਇੰਗਲੈਂਡ ਆ ਰਹਾਂ ਤਾਂ ਚੰਗਾ ਸੀ ਹੈ, ਜਾਂ ਕਾਸ਼ ਮੈਂ ਉਸ ਇੰਗਲੈਂਡ ਨਾ ਅੱਛਾ ਤਾਂ ਪਾਕਿਸਤਾਨ ਮਾੜਾ ਇਹ ਕਾਰੋਬਾਰ ਹੋਣਾ ਸੀ। ਤਾਂ ਸੰਗੀ ਦੋਸਤੋ ਇਹ ਗੱਲਾਂ ਛੱਲਾਂ ਨਾਲ ਜਾਰੀ ਰਹਿ ਸਨ, ਤਾਂ ਇੱਕ ਨਿਕਾ ਜਾ ਕਮਰਸ਼ਲ ਬ੍ਰੇਕ ਹੈ, ਉਸ ਤੋਂ ਬਾਅਦ ਫਿਰ ਤੁਹਾਨੂੰ ਕੋਲ ਵਾਪਸ ਆਉਣੇ ਹਾਂ ਜੀ। ਗੱਪ ਸ਼ੱਪ ਸੁਣਨ ਲਾ ਸੁਣ ਕੁਰਾਣਾ ਗੱਛਾ ਹੈ, ਬਾਸਰ ਹੀ ਰਾਜਾ ਸੁਣ ਆਪਣਾ ਭਰਾ ਸੁਣ ਖਿਦਮਤ ਵਿੱਚ ਹਾਜ਼ਰ ਹੈ।
1: ਔਰ ਵਹੀਕਲ ਰੈਂਟਲ ਰੋਜ਼ਿਟ ਹਾਇਰ ਲਿਮਿਟਿਡ ਇਜ਼ ਹੇਅਰ ਟੂ ਹੈਲਪ ਵਿਦ ਅ ਪ੍ਰੋਫੈਸ਼ਨਲ ਐਂਡ ਫਰੈਂਡਲੀ ਸਰਵਿਸ। ਬੁੱਕ ਟੂਡੇ ਬਾਈ ਕਾਲਿੰਗ 0757729926 ਔਰ ਈਮੇਲ rosit-hire@hotmail.com. Visit us at 25 Wolseley Street, Birmingham, B94NW. Rosit Hire Limited, getting you where you need to be, safely and on time.
2: Attention!
3: Property owners and letting agents, are you in the process of obtaining a HMO license for your property? Look no further than Elite Care Fire Safety Solutions, your risk assessment surveyors and trusted partner in ensuring you stay compliant with the Regulatory Reform Order 2005 by providing you with a professional risk assessment service. At Elite Care Fire Safety Solutions, we specialise in conducting thorough risk assessments to help you navigate the HMO licensing process with ease. So what are you waiting for? Call Elite Care Fire Safety Solutions today at 0773079412 or visit our website www.ecfss.com to secure a no obligation quote today.
4: राहिला बहन बहुत बहुत मुबारक हो, आपके बच्चों ने GCSE और SATs एग्जाम्स बड़े अच्छे नंबरों से पास किए।
2: بھائی مبارک تو ہو سلاسا ٹیوشن سینٹر والوں کو جن کی محنت سے بچوں نے جی سی ایس ای میتھس انگلش اور سائنس میں اے سٹارز اور سیٹس میں گریٹر ڈیپتھ حاصل کیے ہیں
5: سلاسا ٹیوشن سینٹر
2: جی ہاں ان کی ایک برانچ نیو بیسفورڈ این جی 7 7FY اور دوسری برانچ سننٹن ڈیل این جی 2 4LG میں ہے
5: لیکن میں تو یونیورسل کریڈٹ پہ ہوں اور فل ٹیوشن فیس بھی افورڈ نہیں کر سکتا
2: مسئلہ ہی کوئی نہیں سلاسا ٹیوشن سینٹر نوٹنگم آف اسٹیٹ رجسٹرڈ ہے اور یونیورسل کریڈٹ والوں کے لیے 85% ڈسکاؤنٹ اویلیبل ہے
5: پھر تو میں آج ہی ان سے رابطہ کرتا ہوں
6: جی ہاں آج ہی رابطہ کیجیے سلاسا ٹیوشن سینٹر 07968046444 یا 01159168231 کچھ بن گئے آج تو کل کام آئے گا
7: Planning to upgrade your home or business space? Whether it's a brand new kitchen, a stylish bathroom, or a complete makeover, Mogul Builders are the experts you can rely on. From kitchen fitting and worktops, bathroom tiling, fitting and renovations, painting and decorative finishes, laminate, vinyl, and wooden flooring, to plastering, dry lining, and minor building work. Mogul Builders handle it all, from start to finish. Clean work, quality finish, fair prices. Call 07440-363063 or 07421-077999 for a free consultation and quote. Mogul Builders, transforming spaces, building trust.
8: You are listening 97.1 FM.

ਜੀ ਜਨਾਬ, ਇੱਕ ਵਾਰ ਫਿਰ ਸੰਗੀ ਆਉਣੇ ਜੀ। ਖੁਸ਼ ਆਮਦੀਦ ਜੀ, ਤੁਸੀਂ ਨਾ ਆਪਣਾ ਪ੍ਰੋਗਰਾਮ ਪਟਵਾਰੀ ਬੈਠਕ ਜਿਹੜਾ ਕਿ ਸੁਣਨੇ ਪਏ ਰੇਡੀਓ ਫਜ਼ਾ 97.1 FM ਅਪਰੂ ਲਾਈਵ। ਅਤੇ ਤੁਹਾਨੂੰ ਪ੍ਰੋਗਰਾਮ ਜਨਾਬ, ਇੱਕ ਘੰਟਾ ਸਾਡਾ ਗੁਜ਼ਰੀ ਗਿਆ ਅਲਹਮਦੁਲਿਲਾ ਅਲਹਮਦੁਲਿਲਾ, ਤਾਂ ਬਹੁਤ ਹੀ ਚੰਗੀ ਗੱਪ ਸ਼ੱਪ ਤੋਂ ਭੈਣਾਂ ਭਰਾਵਾਂ ਨਾਲ ਆਉਣੀ ਵੀ ਜ਼ਬਰਦਸਤ ਤਰੀਕੇ ਨਾਲ। ਅਤੇ ਜਿਹਨਾਂ ਸੰਗੀਆਂ ਦੋਸਤਾਂ ਹੁਣ ਸਾਡੇ ਕੀ ਜੁਆਇਨ ਕੀਤਾ, ਉਹਨਾਂ ਕੀ ਦੱਸਿਆ ਜਨਾਬ ਕਿ ਤੁਸੀਂ ਸਾਡੇ ਕੀ 97.1 FM ਫਜ਼ਾ ਰੇਡੀਓ ਤੋਂ ਸਾਡੇ ਕੀ ਸੁਣਨੇ ਪਿਓ ਜਨਾਬੇ ਅਲੀ, ਅਤੇ ਨਾਲ ਤੁਸਾਂ ਕੀ ਇਹ ਵੀ ਬਾਈ ਹੈ ਕਿ ਤੁਸੀਂ ਸਾਡੇ ਇਸ ਪ੍ਰੋਗਰਾਮ ਨਾਲ ਹਿੱਸਾ ਬਣਨਾ ਹੈ। 01157100971 ਉੱਪਰ ਕਾਲ ਕਰ ਸਕਦੇ ਹੋ, ਤਾਂ ਇਸੇ ਨੰਬਰ ਤੋਂ ਸਾਡੇ ਕੀ ਵਟਸਐਪ ਉੱਪਰ ਮੈਸੇਜ ਵੀ ਕਰ ਸਕਦੇ ਹੋ, ਅਗਰ ਕੋਈ ਆਪਣੀ ਗੱਲ ਕੋਈ ਬਾਣਾ ਚਾਹੁੰਦੇ ਹੋ ਤੁਸਾਂ, ਕਿਉਂਕਿ ਇਹ ਪਲੇਟਫਾਰਮ ਹੈ ਤੁਹਾਨੂੰ ਆਪਣਾ ਜਿਸ ਤੋਂ ਗੱਲਬਾਤ ਕਰ ਸੋ। ਤਾਂ ਅੱਜ ਨਾ ਜਿਹੜਾ ਸਾਡਾ ਮੌਜੂ ਹੈ ਉਹ ਬੜਾ ਹੀ ਇੱਕ ਇੰਟਰਸਟਿੰਗ ਜਿਹਾ ਮੌਜੂ ਹੈ, ਉਸਨੇ ਪਰ ਯਕੀਨਨ ਕੋਈ ਹਤਮੀ ਗੱਲ ਤਾਂ ਕੋਈ ਵੀ ਬੰਦਾ ਨਹੀਂ ਕਰੀ ਸਕਦਾ, ਲੇਕਿਨ ਅਸਾਂ ਕੋਸ਼ਿਸ਼ ਕਰਨੇ ਪਏ ਹਾਂ ਕਿ ਚਲੋ ਅਸਾਂ ਆਪਣੇ ਤਰਫੋਂ ਜਿਹੜੀ ਕੋਈ ਗੱਲ ਬਾਈ ਸਕਦੇ ਹਾਂ ਇਸਨੇ ਵਿੱਚ ਉਹ ਤੁਹਾਨੂੰ ਸਾਹਮਣੇ ਰੱਖੀ ਹੈ, ਤਾਂ ਤੁਸਾਂ ਨੇ ਜਿਹੜੀ ਗੱਲ ਹੈ ਉਹ ਜ਼ਰੂਰ ਤੁਸਾਂ ਕੋਲੋਂ ਪੁੱਛੀ ਹੈ। ਤਾਂ ਜਨਾਬ, ਅੱਜ ਨਾ ਸਾਡਾ ਮੌਜੂ ਹੈ ਮਿਹਨਤ ਜਾਂ ਫਿਰ ਕਿਸਮਤ। ਬੰਦਾ ਜਿਹੜਾ ਉਹ ਮਿਹਨਤ ਨੇ ਸਿਰੇ ਪਰ ਬਣਨਾ ਜਾਂ ਫਿਰ ਕਿਸਮਤ ਨੇ ਸਿਰੇ ਪਰ ਬਣਨਾ, ਹਰ ਬੰਦੇ ਨੇ ਆਪਣਾ ਖਿਆਲ ਹੋਣਾ। ਕੋਈ ਬੰਦੇ ਆਣੇ ਕਿ ਬੰਦਾ ਮਿਹਨਤ ਨੇ ਸਿਰੇ ਪਰ ਬਣਨਾ, ਤਾਂ ਕੋਈ ਆਣੇ ਬੰਦਾ ਕਿਸਮਤ ਨੇ ਸਿਰੇ ਪਰ ਬਣਨਾ। ਤਾਂ ਤੁਸੀਂ ਇਸ ਹਵਾਲੇ ਨਾਲ ਕਿਆ ਆਣੇ ਹੋ, ਚਲੋ ਕੋਈ ਗੱਲ ਨਹੀਂ ਜਨਾਬ, ਅਸਾਂ ਹੁਣ ਗੱਲਬਾਤ ਮਜ਼ੀਦ ਅੱਗੇ ਵਧਾਉਣੇ ਹਾਂ ਕਿ ਵਲਦੈਨ ਤੋਂ ਜ਼ਿਆਦਾ ਮੁਖਲਸ ਰਿਸ਼ਤਾ ਤਾਂ ਕੋਈ ਵੀ ਨਹੀਂ ਹੋਣਾ ਬੱਚਿਆਂ ਵਾਸਤੇ। ਵਲਦੈਨ ਜਿਹੜੇ ਨੇ ਉਹ ਬਿਲਕੁਲ ਸਾਰਿਆਂ ਵਾਸਤੇ ਇੱਕ ਜਿਹੇ ਹੀ ਹੋਣੇ, ਬਿਲਕੁਲ ਬਰਾਬਰ ਹੋਣੇ। ਤਾਂ ਅਸਾਂ ਕਈ ਵਾਰੀ ਤੱਕਣੇ ਹਾਂ ਕਿ ਵਲਦੈਨ ਸਾਰੀ ਜ਼ਿੰਦਗੀ ਮਿਹਨਤ ਕਰਨੇ, ਬੱਚਿਆਂ ਕੀ ਪੜ੍ਹਾਉਣੇ, ਉਹਨਾਂ ਨੇ ਸ਼ੌਕ ਬੱਚਿਆਂ ਨੇ ਪੂਰੇ ਕਰਨੇ, ਆਪਣੀਆਂ ਜ਼ਰੂਰਤਾਂ ਮਾਰੀ ਤਾਂ ਪੂਰੇ ਕਰਨੇ, ਅਤੇ ਹਰ ਬੱਚੇ ਪਰ ਇੱਕੇ ਜਿਹੀ ਕੋਸ਼ਿਸ਼ ਕਰਨੇ, ਇੱਕੇ ਜਿਹੇ ਸਕੂਲ ਭੇਜਣ, ਉਹਨਾਂ ਦੀਆਂ ਇੱਕੇ ਜਿਹੀਆਂ ਕਹਿਣੇ ਕਿ ਜ਼ਰੂਰਤਾਂ ਉਹਨਾਂ ਦੀਆਂ ਪੂਰੀਆਂ ਕਰਨੀਆਂ, ਸਾਰੀਆਂ ਚੀਜ਼ਾਂ ਵਲਦੈਨ ਆਪਣਾ ਪੇਟ ਕੱਟੀ ਤਾਂ ਪੂਰੀਆਂ ਕਰਨੇ। ਲੇਕਿਨ ਫਿਰ ਵੀ ਇਸ ਤਰ੍ਹਾਂ ਹੋਈ ਜਾਣਾ ਕਿ ਕੋਈ ਬੱਚਾ ਜਿਹੜਾ ਉਹ ਕਾਰੋਬਾਰ ਕਰਨ ਨਹੀਂ ਪੈਣਾ, ਕੋਈ ਬੱਚਾ ਮੁਲਾਜ਼ਮਤ 'ਚ ਆ ਜਾਣਾ, ਅਤੇ ਕੋਈ ਜਿਹੜਾ ਉਹ ਫਨਕਾਰ ਬਣੀ ਜਾਣਾ, ਕੋਈ ਬੰਦਾ ਜਿਹੜਾ ਉਹ ਪਰਦੇਸ 'ਚ ਆ ਜਾਣਾ, ਅਤੇ ਕੋਈ ਮਜ਼ਦੂਰੀ ਕਰਨ ਨਹੀਂ ਪੈਣਾ, ਕੋਈ ਉੱਥੇ ਆ ਕੋਈ ਦੁਕਾਨ 'ਚ ਬਾਈਕਿੰਗ ਸੀ। ਗੱਲ ਕਰਨੇ ਦਾ ਮਕਸਦ ਇਹ ਹੈ ਕਿ ਕਿਸੇ ਨੇ ਜ਼ਿੰਦਗੀ ਆਸਾਨ ਹੋਈ ਜਾਣੀ, ਅਤੇ ਕਿਸੇ ਨੇ ਜ਼ਿੰਦਗੀ ਜਿਹੜੀ ਹੈ ਉਹ ਮੁਸ਼ਕਿਲ 'ਚ ਗੁਜ਼ਰਨੀ। ਕੋਈ ਜਿਹੜਾ ਉਹ ਇਤਨਾ ਸੌਖਾ ਹੋਣਾ ਕਿ ਉਸਕੀ ਟੈਨਸ਼ਨ ਹੀ ਨਹੀਂ ਹੋਣੀ ਕਿ ਉਸਨਾ ਰਿਸਕ ਜਿਹੜਾ ਉਹ ਕਿਹੜਾ ਬਸ ਵਸਣਾ ਪਿਆ, ਕਿਸ ਤਰ੍ਹਾਂ ਉਸਨੇ ਮਾਲੀ ਮਾਮਲਾਤ ਚੱਲਣੇ, ਅਤੇ ਕੋਈ ਬੰਦਾ ਜਿਹੜਾ ਗੁਰਬਤ ਨਹੀਂ ਚੱਕੀ ਵਿੱਚ ਪਿਸਣਾ ਹੋਣਾ। ਅਤੇ ਫਿਰ ਸਵਾਲ ਇਹ ਹੈ ਕਿ ਵਲਦੈਨ ਤਾਂ ਇੱਕ ਜਿਹੀ ਮਿਹਨਤ ਕਰਨੇ, ਇੱਕੇ ਜਿਹੀ ਰੋਟੀ ਬੱਚਿਆਂ ਕੀ ਖਿਲਾਉਣੇ, ਇੱਕੇ ਜਿਹੇ ਸਕੂਲਾਂ ਵਿੱਚ ਭੇਜਣੇ, ਅਤੇ ਫਿਰ ਜਿਹੜਾ ਬੰਦਾ ਪਿੱਛੇ ਰਹੀ ਗਿਆ ਥੋੜ੍ਹਾ ਜਿਹਾ, ਕਿਆ ਉਸ ਬੰਦੇ ਦੀ ਕਿਸਮਤ ਮਾੜੀ ਹੋਣੀ? ਜਾਂ ਜਿਹੜਾ ਅੱਗੇ ਨਿਕਲੀ ਗਿਆ ਉਸਨੇ ਕਿਸਮਤ ਬਹੁਤ ਚੰਗੀ ਹੋਣੀ? ਤਾਂ ਪੁਰਾਣੇ ਵੇਲੇ ਤਾਂ ਹਰ ਬੰਦੇ ਜਿਹੜਾ ਨਾ ਉਹ ਪੜ੍ਹਨਾ ਲਿਖਣਾ ਕੋਈ ਨਹੀਂ ਸੀ ਹੋਣਾ ਪਹਿਲੇ ਵਾਲੇ ਦੌਰ 'ਚ। ਅੱਜ ਕੱਲ੍ਹ ਤਾਂ ਸਕੂਲ ਏ, ਪ੍ਰਾਈਵੇਟ ਸਕੂਲ ਏ, ਫਿਰ ਅੱਗੇ ਕਾਲਜ ਆ ਜਾਣੇ, ਯੂਨੀਵਰਸਿਟੀਆਂ ਆ ਜਾਣੀਆਂ, ਬੜੇ ਬੜੇ ਅਦਾਰੇ ਬਣੇ ਵੇ। ਤੁਸੀਂ ਜਿੱਦਾਂ ਯੂਟਿਊਬ ਖੋਲ੍ਹਨੇ ਹੋ, ਤੁਸੀਂ ਕੋਈ ਹੋਰ ਐਪਲੀਕੇਸ਼ਨ ਔਨ ਕਰਨੇ ਹੋ, ਤਾਂ ਉਸਨੇ ਜਿਸਾਂ ਕਿ ਬੇਸ਼ੁਮਾਰ ਸਿੱਖਣੇ ਨੇ ਮੌਕੇ ਮਿਲੀ ਜਾਣੇ। ਲੇਕਿਨ ਪਹਿਲੇ ਦੌਰ 'ਚ ਇਤਨੀਆਂ ਗੱਲਾਂ ਕੋਈ ਨਹੀਂ ਸਿਆਉਣੀਆਂ। ਅਗਰ ਕੋਈ ਸਕੂਲ ਕੋਈ ਦੋ ਚਾਰ ਜਮਾਤਾਂ, ਪੰਜ ਜਮਾਤਾਂ, ਜਾਂ ਕੋਈ ਮੈਟ੍ਰਿਕ ਦੀਆਂ ਪੜ੍ਹੀ ਗੱਛਾ, ਅਗਰ ਕੋਈ ਗ੍ਰੈਜੂਏਸ਼ਨ ਕਰੀ ਗੱਛਾ, ਤਾਂ ਆਉਣੇ 'ਚ ਬਹੁਤ ਬੜੀ ਗੱਲ ਹੈ ਯਾਰ, ਇਸ ਬੰਦੇ ਗ੍ਰੈਜੂਏਸ਼ਨ ਕੀਤੀ, ਪੂਰੇ ਗ੍ਰਾਂਚ ਕੋਈ ਇੱਕ ਅੱਧ ਬੰਦਾ ਹੋਣਾ ਸੀ। ਪਰ ਇਹ ਲਾਜ਼ਮੀ ਨਹੀਂ ਸੀ ਹੋਣਾ ਕਿ ਬੰਦਾ ਹੁਣ ਪੜ੍ਹਿਆ ਲਿਖਿਆ ਅਤੇ ਇਸਨੇ ਜਿਹੜੇ ਮਾਲੀ ਮਾਮਲਾਤ ਏ ਉਹ ਵੀ ਇਸਨੇ ਨਾਲ ਇਸੇ ਤਰ੍ਹਾਂ ਹੀ ਉਸਣ, ਇਹ ਮਾਲੀ ਬੜੀ ਅਸੂਦਗੀ ਵਿੱਚ ਸੀ, ਜਾਂ ਇਹ ਬਹੁਤ ਕੁਝ ਸੌਖਾ ਹੋ ਸੀ, ਇਹ ਗੱਲ ਨਹੀਂ ਸੀ ਹੋਣੀ। ਤਾਂ ਉਸਨੇ ਵਿੱਚ ਵੀ ਇਸੇ ਤਰ੍ਹਾਂ ਹੀ ਹੋਣਾ ਸੀ ਕਿ ਕੁਝ ਬੱਚੇ ਜਿਹੜੇ ਨੇ ਉਹ ਕੰਮ ਉਮਰੀ ਵਿੱਚ ਹੀ ਕੋਈ ਹੁਨਰ ਸਿੱਖਣਾ ਹੀ ਪੈਣਾ ਸੀ, ਅਤੇ ਕੋਈ ਆਪਣੀ ਆਪਣੀ ਮਰਜ਼ੀ ਨੇ ਕੰਮ, ਜਾਂ ਕੋਈ ਖੇਤੀਬਾੜੀ ਕਰੀ ਕਿਤੀ, ਕੁਸੈ ਮਾਲ ਡੰਗਰ ਰੱਖੀ ਕਿਦਾ, ਇਹ ਜਿਸ ਕੀ ਵਪਾਰ ਆਖਣੇ ਨੇ, ਵਪਾਰੀ ਹੈ ਜੀ। ਪਰ ਸੰਗੀ ਉਹ ਗੱਲ ਹੀ ਇਹੀ ਹੈ ਕਿ ਜ਼ਿੰਦਗੀ ਵਿੱਚ ਇੱਕ ਮੋੜ ਇਨਸਾਨ ਦੀ ਜ਼ਿੰਦਗੀ 'ਚ ਐਸਾ ਅਸਣਾ ਜਿਸ ਲੈ ਬੰਦਾ ਆਖਣਾ ਕਿ ਯਾਰ ਸ਼ਾਇਦ ਇਸ ਵਜ੍ਹਾ ਤੋਂ ਮੈਂ ਅੱਜ ਇਸ ਮੁਕਾਮ ਉੱਪਰ ਪਹੁੰਚਿਆ। ਕੋਈ ਇੱਕ ਉਸਤਾਦ ਸੰਗੀ ਐਸਾ ਚੰਗਾ ਮਿਲੀ ਜਾਣਾ, ਇੱਕ ਸੰਗੀ ਦੋਸਤ ਸੰਗੀ ਕੋਈ ਐਸਾ ਚੰਗਾ ਮਿਲੀ ਜਾਣਾ, ਕੋਈ ਉਂਗਲੀ ਪਕੜਨੇ ਵਾਲਾ ਸੰਗੀ ਐਸਾ ਮਿਲੀ ਜਾਣਾ, ਕੋਈ ਰਾਹ ਦੱਸਣ ਵਾਲਾ ਸੰਗੀ ਐਸਾ ਮਿਲੀ ਜਾਣਾ। ਉਹ ਕਈ ਦਫ਼ਾ ਆਉਣ ਨਾ ਕਿ ਇਨਸਾਨ ਦੀ ਸੋਹਬਤ ਜਿਹੜੀ ਹੈ ਨਾ ਉਹ ਬੰਦੇ ਨੇ ਫੈਸਲਾ ਕਰਨੀ ਕਿ ਇਹ ਬੰਦਾ ਕਿਹੜੇ ਪਾਸੇ ਜਾ ਸੀ, ਇਸ ਅੱਗੇ ਵਧਣਾ ਜਾਂ ਫਿਰ ਇੱਥੇ ਹੀ ਰੁਕ ਸੀ, ਇਹਨਾਂ ਹੀ ਜਮੇਲਿਆਂ 'ਚ ਪਿਆ ਰਿਹਾ ਸੀ। ਤਾਂ ਹੀ ਆਉਣ ਨਾ ਆਪਣਾ ਸੰਗ ਜਿਹੜਾ ਨਾ ਉਹ ਬੜਾ ਸੋਚੀ ਸਮਝੀ ਤੇ ਬਣਾਉਣਾ ਚਾਹੀਦਾ ਵਾ।
ਕਿਉਂਕਿ ਤੁਸੀਂ ਅਗਰ ਜ਼ਿੰਦਗੀ 'ਚ ਅੱਗੇ ਵਧਣਾ, ਅਗਰ ਤੁਸੀਂ ਕੁਛ ਕਰਨਾ ਚਾਹੁੰਦੇ ਹੋ ਆਪਣੀ ਜ਼ਿੰਦਗੀ ਵਿੱਚ, ਤਾਂ ਆਪਣੇ ਸੱਜੇ ਖੱਬੇ ਐਸਿਆਂ ਲੋਕਾਂ ਨਾਲ ਉੱਠੋ ਪਵੋ, ਐਸਿਆਂ ਲੋਕਾਂ ਨਾਲ ਆਪਣਾ ਟਾਈਮ ਜਿਹੜਾ ਉਹ ਤੁਸੀਂ ਗੁਜ਼ਾਰੋ ਕਿ ਤੁਸਾਂ ਕੀ ਕੱਲ੍ਹ ਅਫਸੋਸ ਨਾ ਹੋਵੇ ਇਸ ਗੱਲਾਂ ਪਰ। ਔਰ ਅੱਜ ਦੀ ਜਿਹੜੀ ਸਾਇੰਸ ਹੈ, ਜਦੀਦ ਜਿਹੜੇ ਇਲਮ ਨਾ, ਉਹ ਹੀ ਹੈ ਆਖਣੇ ਨੇ ਕਿ ਅਗਰ ਤੁਸੀਂ ਕਿਸੇ ਬੰਦੇ ਨਾਲ, ਐਸੇ ਬੰਦੇ ਨਾਲ ਟਾਈਮ ਗੁਜ਼ਾਰਨੇ ਹੋ ਜਿਸ ਆਪੇ ਅਗਰ ਜ਼ਿੰਦਗੀ ਵਿੱਚ ਕੁਝ ਵੀ ਨਹੀਂ ਕੀਤਾ ਵਾ, ਤਾਂ ਯਕੀਨਨ ਤੁਸਾਂ ਕੀ ਵੀ ਉਸਨੀ ਸੋਬਤ ਨਾਲ ਅਸਰ ਲਾਜ਼ਮੀ ਹੋਈ ਜਾਸੀ। ਤਾਂ ਇੱਕ ਟਾਈਮ ਆਸੀ ਕਿ ਤੁਸਾਂ ਵੀ ਅਗਰ ਬਿਲਕੁਲ ਜਿਸਕੇ ਆਣੇ ਜੰਗ ਤਾਂ ਮੈਂ ਨਾ ਆਖੀ ਸਕਣਾ, ਲੇਕਿਨ ਸ਼ਾਇਦ ਕਿਸੇ ਹੱਦ ਤੱਕ ਤੁਸਾਂ ਉਹ ਵਾਲੀਆਂ ਆਦਤਾਂ, ਉਹ ਵਾਲੇ ਹੈਬਿਟਸ ਜਿਹੜੇ ਨੇ ਉਹ ਤੁਸਾਂ ਡਿਵੈਲਪ ਕਰੀ ਗਏ ਸੋ। ਤਾਂ ਲਿਹਾਜ਼ਾ ਸੰਘ ਆਪਣਾ ਐਸਾ ਰੱਖੋ ਕਿ ਤੁਸਾਂ ਕੀ ਉਸਨੇ ਨਾਲੋ ਜਿਸਕੀ ਆਣੇ ਨਾ ਕਿ ਅੰਗਰੇਜ਼ੀ ਨਾਲ ਲਫ਼ਜ਼ ਆ ਕਿ ਪੋਜ਼ਿਟਿਵ ਵਾਈਬਸ ਅੱਛਣ, ਤੁਸਾਂ ਕੀ ਕੋਈ ਮੁਸਬਤ ਫੀਲ ਹੋਵੇ ਕਿ ਹਾਂ ਯਾਰ ਵਾਕਈ ਅਗਰ ਮੈਂ ਇਸ ਬੰਦੇ ਨਾਲ ਉੱਠਣਾ ਪੈਣਾ ਤਾਂ ਇਹ ਬੰਦਾ ਆਪ ਵੀ ਅੱਗੇ ਗਰੋ ਕਰਨਾ ਪਿਆ, ਤਾਂ ਮੈਂ ਵੀ ਨਾਲ ਹੀ ਅੱਗੇ ਤਾਂ ਹੀ ਗਰੋ ਕਰਸਾਂ। ਵੈਸੇ ਆਣੇ ਇੱਕ ਬੰਦਾ ਜਿਹੜਾ ਨਾ ਉਹ ਆਪਣੇ ਬੰਦੇ ਕਹਿ ਆਣੇ ਕਿ ਪੰਜ ਬੰਦਿਆਂ ਨੇ ਐਵਰੇਜ ਹੋਣਾ ਇੱਕ ਬੰਦਾ ਜਿਹੜਾ, ਪੰਜ ਉਹ ਬੰਦੇ ਜਿਹੜੇ ਉਸਨੇ ਸੱਜਾ ਖੱਬੇ ਹੋਣੇ, ਉਹ ਉਸਨੇ ਮਾਂ ਪਿਓ ਵੀ ਹੋਈ ਸਕਣੇ, ਭੈਣ ਭਰਾ ਹੋਈ ਸਕਣੇ, ਸੰਗੀ ਦੋਸਤ ਹੋਈ ਸਕਣੇ, ਬੀਵੀ ਹੋਈ ਸਕਣੇ, ਕਿਸੇ ਨਾਲ ਹਸਬੈਂਡ ਹੋਈ ਸਕਣਾ, ਕੋਈ ਹੋਰ ਤੁਸਾਂ ਨੇ ਕੁਲੀਗਸ ਹੋਈ ਸਕਣੇ। ਅਗਰ ਉਹ ਪੰਜ ਬੰਦੇ ਜਿਹੜੇ ਨੇ ਉਹ ਤੁਸਾਂ ਦੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਕਿ ਜਿਹੜੇ ਆਪਣੀ ਫਿਜ਼ਿਕ ਨਾਲ ਖਿਆਲ ਰੱਖਣੇ, ਐਕਸਰਸਾਈਜ਼ ਕਰਨੇ, ਜਿਮ ਜਾਣੇ, ਵਾਕ ਕਰਨੇ, ਤਾਂ ਤੁਸਾਂ ਯਕੀਨਨ ਕਿਸੇ ਨਾ ਕਿਸੇ ਹੱਦ ਤੱਕ ਤੁਸਾਂ ਉਹਨਾਂ ਨਾਲ ਟੁਰੀ ਪੈਸੋ। ਤੁਸਾਂ ਵੀ ਵਾਕ ਕਰਨਾ ਸ਼ੁਰੂ ਕਰੀ ਦੱਸੋ, ਤੁਸਾਂ ਵੀ ਜਿਮ ਜਾਣਾ ਸ਼ੁਰੂ ਕਰੀ ਦੱਸੋ, ਤੁਸਾਂ ਆਪਣੀ ਸਿਹਤ ਨਾਲ ਖਿਆਲ ਰੱਖੋ, ਅੱਛਾ ਖਾਸੋ। ਤਾਂ ਅਗਰ ਉਹ ਤੁਸਾਂ ਨਾਲ ਜਿਹੜੇ ਬਹਿਣੇ ਉੱਠਣੇ ਵਾਲੇ ਵੇ, ਅਗਰ ਉਹ ਅੱਛਾ ਲਿਬਾਸ ਲਾਉਣੇ, ਤਾਂ ਯਕੀਨਨ ਇਸ ਨਾਲ ਤੁਸਾਂ ਦੀ ਸ਼ਖਸੀਅਤ ਉੱਪਰ ਵੀ ਫਰਕ ਪੈ ਸੀ, ਤੁਸਾਂ ਵੀ ਚੰਗਾ ਲਿਬਾਸ ਲਾਸੋ। ਤਾਂ ਹੀ ਆਉਣੇ ਨਾ ਕਿ ਸੰਘ ਤੁਸਾਂ ਨਾਲ ਐਸਾ ਹੋਣਾ ਚਾਹੀਦਾ ਕਿ ਤੁਸਾਂ ਕਿਆ ਗੱਲ ਯਾਦ ਆ ਗਈ, ਹਜ਼ਰਤ ਅਲੀ ਕਰਮੁੱਲਾ ਵਾਜੋ ਨਾਲ ਕੌਲ ਹੈ ਕਿ ਗਰੀਬ ਉਹ ਹੈ ਜਿਸ ਨਾਲ ਕੋਈ ਦੋਸਤ ਨਹੀਂ ਹੈ। ਦੇਖੋ ਇਹ ਹੁਣ ਗੱਲ ਜਿਸਲੇ ਅਸਾਂ ਨਿੱਕੇ ਹੋਣੇ ਸਾਂ, ਤਾਂ ਉਸਲੇ ਇਹ ਗੱਲ ਅਸਾਂ ਆਮ ਕਿਤਾਬਾਂ 'ਚ ਪੜ੍ਹਨੇ ਹੋਣੇ ਸਾਂ, ਤਾਂ ਅਸਾਂ ਕੀ ਇਸ ਗੱਲ ਨਾ ਇਸਨੇ ਭਾਰ ਨਾ ਇਤਨਾ ਪਤਾ ਨਹੀਂ ਸੀ ਕਿ ਇਹ ਕਿਤਨੀ ਬੜੀ ਗੱਲ ਹੈ ਕਿ ਚੰਗਾ ਸੰਗ ਹੋਣਾ, ਚੰਗਾ ਕੋਈ ਤੁਸਾਂ ਨਾਲ ਸੰਗੀ ਦੋਸਤ ਹੋਵੇ, ਕੋਈ ਮਸ਼ਵਰਾ ਦੇਣ ਵਾਲਾ ਹੋਵੇ, ਤਾਂ ਇਹ ਕਿਤਨੀ ਬੜੀ ਦੌਲਤ ਹੈ। ਅਤੇ ਬਹੁਤ ਸਾਰੇ ਲੋਕ ਜ਼ਿੰਦਗੀ 'ਚ ਬਹੁਤ ਸਾਰੇ ਅੱਗੇ ਨਿਕਲੀ ਜਾਣੇ, ਲੇਕਿਨ ਉਹਨਾਂ ਕੋਲ ਕੋਈ ਚੰਗਾ ਸੰਗ ਨਹੀਂ ਆਉਣਾ। ਲੇਕਿਨ ਜੇ ਤੁਸਾਂ ਕੋਲ ਕੋਈ ਚੰਗਾ ਸੰਗ ਹੈ, ਕੋਈ ਐਸਾ ਸੰਗੀ ਦੋਸਤ ਹੈ ਜਿਹੜਾ ਤੁਸਾਂ ਦੀ ਜ਼ਿੰਦਗੀ ਵਿੱਚ ਤੁਸਾਂ ਕੀ ਇਸ ਤਰ੍ਹਾਂ ਮਸ਼ਵਰਾ ਦੇਣਾ ਜਿਸ ਤਰ੍ਹਾਂ ਭਰਾਓ ਕਿਸੇ ਕੀ ਮਸ਼ਵਰਾ ਦੇਈ ਨਾ, ਭਰਾਵਾਂ ਤੋਂ ਵਧੀਆ ਤੱਕ ਕਰਨਾ, ਤਾਂ ਤੁਸਾਂ ਬੜੇ ਖੁਸ਼ਨਸੀਬ ਹੋ। ਬਹਿਰਾ ਜਨਾਬ, ਅਸੀਂ ਆਪਣੇ ਟੌਪਿਕ ਪਰ ਵਾਪਸ ਹੱਸਦੇ ਹਾਂ ਕਿ ਕਾਮਯਾਬੀ ਜਾਂ ਫਿਰ ਮਿਹਨਤ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਉਹ ਕਿਸਮਤ ਨਾਲ ਹੋਣੀਆਂ ਨੇ ਜਾਂ ਫਿਰ ਬੰਦੇ ਨੇ ਆਪਣੀ ਮਿਹਨਤ ਹੋਣੀ ਹੈ। ਤਾਂ ਕਾਮਯਾਬੀ ਕੀ ਕਿਸੇ ਇੱਕ ਲਫ਼ਜ਼ਾਂ ਵਿੱਚ ਸਮਝਣਾ ਜਿਹੜਾ ਨਾ ਉਹ ਕਾਫ਼ੀ ਜ਼ਿਆਦਾ ਮੁਸ਼ਕਲ ਹੈ। ਤਾਂ ਵੈਸੇ ਇੱਕ ਸਵਾਲ ਮੈਂ ਤੁਹਾਡੇ ਕੋਲ ਪੁੱਛਣਾ ਵਾ, ਉਸ ਤੋਂ ਬਾਅਦ ਇੱਕ ਸੌਂਗ ਜਿਹੜਾ ਉਹ ਪਲੇਅ ਕਰਸਾਂ। ਸਵਾਲ ਇਹ ਹੈ ਜਨਾਬ ਕਿ ਤੁਸਾਂ ਦੀ ਜ਼ਿੰਦਗੀ ਵਿੱਚ ਸਭ ਤੋਂ ਬੜਾ ਮੌਕਾ ਕਿਹੜਾ ਆਇਆ ਸੀ ਜਿਹੜਾ ਤੁਸਾਂ ਦੇ ਖਿਆਲ ਵਿੱਚ ਤੁਸਾਂ ਕੀ ਕਿਸਮਤ ਨਾਲ ਮਿਲਿਆ ਸੀ।

0: ਚਲੋ ਜਨਾਬ, ਦੱਸਿਆ ਜ਼ਰੂਰ ਸੜੇਗੀ। ਕਿਹੜਾ ਐਸਾ ਮੌਕਾ ਸੀ ਜਿਹੜਾ ਸੌਂਗੀ ਕਿਸਮਤ ਨਾਲ ਮਿਲਿਆ, ਤਾਂ ਇਸਨੇ ਨਾਲ ਹੁਣ ਸੌਂਗੀ ਸੌਂਗ ਸੁਣਾਉਣੇ ਆ ਜੀ।
1: ਇੱਕ ਤੂੰ ਸਾਡਾ ਤੇਰੇ ਯਾਰ ਹਜ਼ਾਰਾਂ,
0: ਮੈਂ ਆਖਿਆ ਸੰਘ ਪਰ ਗੱਲ ਹੋਣੀ ਵੀ ਤਾਂ ਨਾਲ ਸੌਂਗੀ, ਫਿਰ ਯਾਰੀ ਵਾਲਾ ਇੱਕ ਗਾਣਾ ਵੀ ਸੁਣਾਉਣੇ ਆ ਨਾ।

ਜੀ ਜਨਾਬ, ਤੇ ਅਸਾਂ ਗੱਲ ਕਰਨੇ ਪਏ ਸਾਂ ਕਿ ਬੰਦੇ ਨੇ ਇਖਤਿਆਰ ਵਿੱਚ ਕੁਝ ਗੱਲਾਂ ਹੋਣੀਆਂ ਤੇ ਕੁਝ ਉਸਨੇ ਇਖਤਿਆਰ ਵਿੱਚ ਨਹੀਂ ਹੋਣੀਆਂ। ਤੇ ਸਾਡੀ ਜ਼ਿੰਦਗੀ ਵਿੱਚ ਵੀ ਇਹ ਹਿਸਾਬ ਹੋਣਾ ਕਿ ਸਾਡੇ ਇਖਤਿਆਰ ਵਿੱਚ ਇਹ ਗੱਲ ਨਹੀਂ ਹੋਣੀ ਕਿ ਸਾਡੇ ਮਾਂ ਪਿਓ ਕੌਣ ਹੋਸਣ, ਸਾਡੀ ਪੈਦਾਇਸ਼ ਕਿੱਥੇ ਹੋ ਸੀ, ਸਾਡਾ ਮਾਜ਼ੀ ਜਿਹੜਾ ਗੁਜ਼ਰੀ ਗਿਆ ਉਹ ਵੀ ਸਾਡੇ ਇਖਤਿਆਰ ਵਿੱਚ ਹੁਣ ਕੋਈ ਨਹੀਂ। ਤੇ ਸਾਡੇ ਭੈਣ ਭਰਾ, ਸਾਡੇ ਰਿਸ਼ਤੇਦਾਰ ਇਹ ਕੌਣ ਹੋਸਣ, ਇਹ ਸਾਡੇ ਇਖਤਿਆਰ ਵਿੱਚ ਨਹੀਂ ਹੋਣੀਆਂ ਇਹ ਗੱਲਾਂ। ਪਰ ਜਿਹੜਾ ਅਗਲਾ ਕਦਮ ਸੋਚਣਾ, ਇਹ ਤੁਸਾਂ ਨੇ ਆਪਣੇ ਇਖਤਿਆਰ ਵਿੱਚ ਆਉਣਾ। ਕਈ ਵਾਰੀ ਪਿਛਲਾ ਕਦਮ ਸੋ ਗਲਤ ਚ ਆਇਆ ਹੋਣਾ, ਲੇਕਿਨ ਉਸ ਨਾਲ ਕੁਝ ਨਹੀਂ ਹੋ ਸਕਣਾ ਨਾ। ਹੁਣ ਜਿਹੜੀ ਅੱਗੇ ਸੋਹਣੀ ਜ਼ਿੰਦਗੀ ਹੱਸਣੀ ਪਈ ਹੈ, ਅਗਲੇ ਦਿਹਾੜੇ ਸੋਹਣੀ ਜ਼ਿੰਦਗੀ ਨੇ ਹੱਸਣੇ ਪਏ, ਤੁਸਾਂ ਉਹਨਾਂ ਦੀ ਸਵਾਰੀ ਸਕਣੇ ਹੋ ਆਪਣੀ ਮਸਬਤ ਸ਼ਖਸੀਅਤ ਨਾਲ। ਵੈਸੇ ਇਨਸਾਨ ਨੇ ਮੁਕੱਦਰ ਔਰ ਨਸੀਬ ਵਿੱਚ ਕਿਤਨਾ ਇੱਕ ਫਰਕ ਹੋਣਾ, ਇੱਕ ਬੜਾ ਹੀ ਜ਼ਬਰਦਸਤ ਵਾਕਿਆ ਹੈ ਜਿਹੜਾ ਕਿ ਹਜ਼ਰਤ ਅਲੀ ਕਰਮੁੱਲਾ ਵਜੋਂ ਨਾਲ ਉਹਨਾਂ ਨੇ ਨਿਸਬਤ ਨਾਲ ਲੈ ਕੇ। ਇੱਕ ਦਫ਼ਾ ਇੱਕ ਬੰਦਾ ਉਹਨਾਂ ਕੋਲ ਆਇਆ ਤਾਂ ਉਹਨਾਂ ਕੀ ਆਖਣਾ ਕਿ ਹਜ਼ੂਰ ਮੈਂ ਕੀ ਇਹ ਦੱਸੋ ਕਿ ਮਾੜੇ ਇਖਤਿਆਰ ਵਿੱਚ ਕਹਿ ਵੈ ਜਿਸ ਕੀ ਮੈਂ ਆਪਣਾ ਬਦਲਾ ਹੀ ਸਕਣਾ ਵਾਂ, ਮੁਕੱਦਰ ਜਾਂ ਨਸੀਬ ਉਸ ਕੀ ਆਖੋ। ਤਾਂ ਮੁਕੱਦਰ ਨਸੀਬ ਵਿੱਚ ਜਿਸ ਖੂਬਸੂਰਤ ਅੰਦਾਜ਼ ਨਾਲ ਉਹਨਾਂ ਇਹ ਸਬਕ ਉਸਕੀ ਦਿੱਤਾ, ਉਹ ਯਕੀਨਨ ਸਾਡੇ ਵਾਸਤੇ ਵੀ ਇੱਕ ਅੱਛੀ ਮਿਸਾਲ ਹੋ ਸੀ। ਹਜ਼ਰਤ ਅਲੀ ਕਰਮੁੱਲਾ ਵਜੋਂ ਉਹ ਬੰਦੇ ਕੀ ਆਖਣੇ ਕਿ ਉਹ ਬੰਦਾ ਉਹਨਾਂ ਨੇ ਸਾਹਮਣੇ ਖਲਤਾ ਸੀ ਅਤੇ ਉਸ ਬੰਦੇ ਕੀ ਆਖਿਆ ਨੇ ਭਾਈ ਤੂੰ ਹੁਣ ਆਪਣਾ ਇੱਕ ਪੈਰ ਚਾਈ ਕਿਨ, ਇੱਕ ਆਪਣੀ ਲੱਤ ਜਿਹੜੀ ਆ ਉਹ ਚਾਹ ਦਰਾ। ਤਾਂ ਉਸ ਆਪਣਾ ਇੱਕ ਪੈਰ ਚਾਇਆ ਤਾਂ ਉਹਨਾਂ ਨੇ ਸਾਹਮਣੇ ਖਲਤਾ ਸੀ ਅਤੇ ਉਹਨਾਂ ਨੇ ਹੁਣ ਦੂਆ ਪੈਰ ਵੀ ਆਪਣਾ ਚਾਹ, ਲੇਕਿਨ ਦੂਆ ਪੈਰ ਉਹ ਨਹੀਂ ਚਾਹੀ ਸਕਿਆ। ਔਰ ਅਗਰ ਚਾਹਣੇ ਨਹੀਂ ਕੋਸ਼ਿਸ਼ ਵੀ ਕਰਨਾ ਸੀ ਤਾਂ ਉਹ ਆਊਟ ਆਫ ਬੈਲੈਂਸ ਹੋਈ ਜਾਣਾ ਸੀ ਜਾਂ ਟਹਿਣੇ ਵਾਲੇ ਪਾਸੇ ਜਾਣਾ ਸੀ। ਤਾਂ ਫਿਰ ਹਜ਼ਰਤ ਅਲੀ ਕਰਮੁੱਲਾ ਵਜੋਂ ਉਸ ਕੀ ਆਖਿਆ ਕਿ ਜਿਹੜਾ ਇੱਕ ਟੰਗ ਤੂੰ ਚਾਹੀ ਕਿ ਦੀ ਨਾ, ਇਹ ਤੁਹਾਡੇ ਇਖਤਿਆਰ ਵਿੱਚ ਹੈ, ਇਸ ਕੀ ਤੂੰ ਨਸੀਬ ਆਖਣਾ ਹੈ, ਲੇਕਿਨ ਦੂਆ ਇੱਕ ਮੁਕੱਦਰ ਹੋਣਾ ਜਿਹੜਾ ਰੱਬ ਨੇ ਜ਼ਾਤ ਲਿਖਿਆ ਵਾ, ਉਹ ਸ਼ਾਇਦ ਅਸਾਂ ਨਾ ਚੇਂਜ ਕਰੀ ਸਕਣਾ।

ਤਾਂ ਬਿਲਕੁਲ ਇਸੇ ਤਰ੍ਹਾਂ ਹੀ ਆ, ਕੁਝ ਗੱਲਾਂ ਐਸੀਆਂ ਹੋਣੀਆਂ ਜਿਹੜੀਆਂ ਸਾਡੇ ਇਖਤਿਆਰ ਵਿੱਚ ਹੋਣੀਆਂ, ਅਸਾਂ ਉਹਨਾਂ ਅੱਗੇ ਕੋਸ਼ਿਸ਼ ਕਰੀ ਤਾਂ ਠੀਕ ਕਰੀ ਸਕਦੇ ਹਾਂ, ਕੁਝ ਐਸੀਆਂ ਹੋਣੀਆਂ ਜਿਹੜੀਆਂ ਸਾਡੇ ਇਖਤਿਆਰ ਵਿੱਚ ਨਹੀਂ ਹੋਣੀਆਂ, ਤਾਂ ਉਸਨੇ ਪਰ ਤਾਂ ਅਸਾਂ ਕੁਝ ਨਾ ਕਰੀ ਸਕਣੇ, ਤਾਂ ਉਹ ਸ਼ਾਇਦ ਕੁਝ ਕਿਸੇ ਹੱਦ ਤੱਕ ਬਿਹਤਰ ਵੀ ਹੋਣੀਆਂ। ਮੈਂ ਅੱਗੇ ਸੋ ਇੱਕ ਮਿਸਾਲ ਦਿੱਤੀ ਸੀ ਕਿ ਕਈ ਦਫ਼ਾ ਇਸ ਤਰ੍ਹਾਂ ਹੋਣਾ ਕਿ ਅਸਾਂ ਨੇ ਜਿਹੜੀ ਆ ਉਹ ਟ੍ਰੇਨ ਮਿਸ ਹੋਈ ਜਾਣੀ, ਬੱਸ ਮਿਸ ਹੋਈ ਜਾਣੀ, ਕਿਸੇ ਜਹਾਜ਼ ਨਾਲ ਟਿਕਟ ਹੈ ਉਹ ਜਿਸ ਟਾਈਮ ਬੰਦੇ ਕੋਲ ਮਿਸ ਹੋਣਾ ਉਸ ਟਾਈਮ ਬੰਦਾ ਇਹ ਜਾਣਾ ਕਿ ਉਹ ਹੋ ਯਾਰ ਮੈਂ ਲਾਜ਼ਮੀ ਜਾਣਾ ਸੀ, ਲੇਕਿਨ ਜਿਸ ਟਾਈਮ ਬੰਦੇ ਨੇ ਸਿਰ ਪਈ ਜਾਣੀ ਜਾਂ ਬੰਦੇ ਪਰ ਐਸਾ ਹੋ ਹੀ ਜਾਣਾ, ਫਿਰ ਬੰਦਾ ਆਉਣਾ ਉਹ ਯਾਰ ਇਹ ਮਾੜੇ ਨਾਲ ਸ਼ਾਇਦ ਚੰਗਾ ਹੀ ਹੋਈ ਗਿਆ ਕਿ ਮੈਂ ਨਾ ਗਿਆ, ਮਾੜੀ ਆ ਜਾਨ ਬੱਚੀ ਕੀ ਆ, ਅੱਲਾ ਨਿਜ਼ਾਦ ਮਾੜਾ ਸਾ ਕੁਝ ਹੋਰ ਲਿਖਿਆ ਸੀ। ਇਸੇ ਤਰ੍ਹਾਂ ਕਈ ਦਫ਼ਾ ਜ਼ਿੰਦਗੀ 'ਚ ਐਸਾ ਮੌਕਾ ਆਸਣਾ ਕਿ ਬੰਦੇ ਨੇ ਕੋਸ਼ਿਸ਼ ਹੋਣੀ ਕਿ ਮਾੜੀ ਫਲਾਣੀ ਜਗ੍ਹਾ ਜੋਬ ਲਈ ਗਿਆ ਹੈ, ਉਸ ਟਾਈਮ ਉਸਨੇ ਜੋਬ ਨਹੀਂ ਹੋਣੀ, ਬੰਦੇ ਨੇ ਕੋਸ਼ਿਸ਼ ਹੋਣੀ ਕਿ ਮੈਂ ਇੱਥੇ ਕਾਰੋਬਾਰ ਕਰਨਾ ਚਾਹੁੰਦਾ, ਇੱਥੇ ਮੇਰੀ ਦੁਕਾਨ ਮਿਲੀ ਗਿਆ ਹੈ, ਮੈਂ ਕੋਈ ਕੰਮ ਕਰਨਾ ਚਾਹੁੰਦਾ ਵਾਂ, ਮੈਂ ਇਸ ਸਫ਼ਰ ਪਰ ਜਾਣਾ ਚਾਹੁੰਦਾ ਵਾਂ, ਮੈਂ ਫਲਾਣੇ ਮੁਲਕ ਹੈ ਜਾਣਾ ਚਾਹੁੰਦਾ ਵਾਂ, ਉਸ ਮੌਕੇ ਪਰ ਬੰਦੇ ਨਾਲ ਲੋਕਾਂ ਨਹੀਂ ਆਉਣਾ, ਲੇਕਿਨ ਜਿਸ ਲਈ ਬੰਦੇ ਕੀ ਬਾਅਦ 'ਚ ਅਹਿਸਾਸ ਹੋਣਾ ਕਿ ਯਾਰ ਇਹ ਗਲਤ ਵਾਕਿਆ ਹੀ ਬਿਲਕੁਲ ਠੀਕ ਸੀ ਮਾੜੇ ਵਾਸਤੇ, ਕਿਉਂਕਿ ਬਾਅਦ 'ਚ ਉਸਕੀ ਹੋ ਸਕਣਾ ਉਸ ਤੋਂ ਬਿਹਤਰ ਅਪਰਚੁਨਿਟੀ, ਉਸ ਤੋਂ ਬਿਹਤਰ ਮੌਕਾ ਉਸਕੀ ਮਿਲੀ ਕਸਣਾ ਹੋਇਆ, ਤਾਂ ਜਿਸ ਲਈ ਉਸਕੀ ਉਹ ਬਿਹਤਰ ਮੌਕਾ ਮਿਲਣਾ, ਤਾਂ ਫਿਰ ਉਸਕੀ ਪਤਾ ਲੱਗਣਾ ਕਿ ਵਾਕਿਆ ਹੀ ਜਿਹੜਾ ਅੱਪਰ ਬੈਠਾ ਵਾ ਉਹ ਮਾੜੇ ਹੱਸ ਹੈ, ਕਦੇ ਵੀ ਕੋਈ ਵੀ ਐਸੀ ਚੀਜ਼ ਮਾੜੇ ਸੇ ਪਲੈਨ ਨਹੀਂ ਕਰਨਾ ਜਿਹੜੀ ਮਾੜੇ ਹੱਕ 'ਚ ਨਾ ਹੋਵੇ।

0: ਜੀ ਜਨਾਬ ਤੇ ਇੱਕ ਵਾਰ ਫਿਰ ਸੁਣਿਆ ਜੀ, ਖੁਸ਼ ਆਮਦੀਦ ਜੀ ਤੇ ਵੈਲਕਮ ਬੈਕ। ਤੁਸੀਂ ਆਪਣੀ ਪਟਵਾਰੀ ਬੈਠਕ ਬਾਸਤ ਅਲੀ ਰਾਜਾ ਨੇ ਸੰਗ ਜਨਾਬ ਸਾਂ ਸੁਣਨੇ ਪਿਓ ਸਾਡਾ ਪ੍ਰੋਗਰਾਮ। ਤੁਸਾਂ ਆਪਣਾ ਪ੍ਰੋਗਰਾਮ ਪਟਵਾਰੀ ਬੈਠਕ ਜਿਹੜਾ ਕਿ ਰੇਡੀਓ ਫਜ਼ਾ 97.1 FM ਉੱਪਰ ਔਰ ਨਾਲ ਡੈਬ ਅਪਰੀ ਤੋਂ ਸਾਡੇ ਕੀ ਸੁਣੀ ਸਕਦੇ ਹੋ ਤੇ ਵੈਬਸਾਈਟ ਵੀ ਹੈ ਜਨਾਬ radiofaza.com.uk ਤੇ ਉਸ ਨਾਲ ਐਪਲੀਕੇਸ਼ਨ ਵੀ ਹੈ ਅਗਰ ਤੁਸੀਂ ਗੂਗਲ ਪਲੇ ਸਟੋਰ ਉੱਪਰ ਜਾਂ ਫਿਰ ਐਪਲ ਸਟੇ ਪਲੇ ਸਟੋਰ ਉੱਪਰੋਂ ਡਾਊਨਲੋਡ ਕਰੀ ਸਕਦੇ ਹੋ। ਤਾਂ ਜਨਾਬ ਅਸਾਂ ਹਰ ਮੰਗਲਾਰੇ 3 to 5 ਜੀਆਂ ਅਸਨੇ ਹੋਣੇ ਹਾਂ ਲਾਈਵ ਨੋਟਿੰਗਮ UK ਤੋਂ ਅਤੇ ਅੱਜ ਨਾਲ ਸਾਡਾ ਪ੍ਰੋਗਰਾਮ ਜਿਹੜਾ ਉਹ ਜਾ ਰਿਹਾ ਮਿਹਨਤ ਔਰ ਜਿਹੜਾ ਸਾਡਾ ਟੋਪਿਕ ਹੈ ਜਨਾ ਉਹ ਹੈ ਮਿਹਨਤ ਔਰ ਉਸਨੇ ਨਾਲ ਕਿਸਮਤ। ਇਹਨਾਂ ਦੋਵਾਂ 'ਚੋਂ ਕਿਹੜੀਆਂ ਦੋ ਚੀਜ਼ਾਂ ਮਿਹਨਤ ਜ਼ਿਆਦਾ ਇਨਸਾਨ ਕੀ ਬਣਾਉਣ 'ਚ ਉਸ ਨਾਲ ਕਿਰਦਾਰ ਹੋਣਾ ਜਾਂ ਫਿਰ ਕਿਸਮਤ ਨਾਲ ਜ਼ਿਆਦਾ ਕਿਰਦਾਰ ਹੋਣਾ। ਕਾਫੀ ਸਾਰੀਆਂ ਗੱਲਾਂ ਜਨਾਬ ਇਸ ਟੋਪਿਕ ਉੱਪਰ ਇਸ ਪ੍ਰੋਗਰਾਮ ਉੱਪਰ ਅਸਾਂ ਕੀਤੀਆਂ ਹਨ ਅਤੇ ਹੁਣ ਅਸਾਂ ਗੱਲ ਕਰਨੇ ਹਾਂ ਕਿ ਅੱਜ ਨੇ ਇਨਸਾਨ ਕੋਲ ਪਹਿਲਾਂ ਨਾਲੋਂ ਜ਼ਿਆਦਾ ਸਹੂਲਤਾਂ ਹੀ ਆ ਤਾਂ ਕਿਆ ਇਸ ਕੀ ਮਿਹਨਤ ਹੁਣ ਘੱਟ ਕਰਨੀ ਚਾਹੀਦੀ ਹੈ। ਅੱਜ ਨੇ ਦੌਰ ਵਿੱਚ ਤਖਣੇ ਹੋ ਗਏ ਮੋਬਾਈਲ ਫੋਨ ਤੁਸਾਂ ਕੋਲ ਹੈ, ਲੈਪਟੋਪ ਹੈ, ਇੰਟਰਨੈਟ ਹੈ, ਇੱਕ ਔਨਲਾਈਨ ਤਾਲੀਮੀ ਨਿਜ਼ਾਮ ਹੈ ਅਤੇ ਨਵੇਂ ਨਵੇਂ ਹੁਨਰ ਸਿੱਖਣੇ ਦਾ ਮੌਕਾ ਹੈ। ਬੰਦਾ ਅਮਰੀਕਾ ਬੈਠਾ, ਕੋਈ ਬੰਦਾ ਕੈਨੇਡਾ ਬੈਠਾ, ਕੋਈ ਬੰਦਾ UK ਬੈਠਾ, ਇੱਕ ਬੰਦਾ ਪਾਕਿਸਤਾਨ ਵਿੱਚ ਹੈ, ਕੋਈ ਇੰਡੀਆ ਵਿੱਚ ਹੈ, ਕੋਈ ਕਸ਼ਮੀਰ ਵਿੱਚ ਹੈ, ਕੋਈ ਕਿਸੇ ਮੁਖਤਲਿਫ ਦੁਨੀਆ ਨੇ ਦੂਏ ਕੋਨੇ ਵਿੱਚ ਹੈ, ਕੋਈ ਅਫਰੀਕਾ ਵਿੱਚ ਬੈਠਾ ਵਾ, ਉਹ ਆਪਾਂ 'ਚ ਇੱਕ ਦੂਏ ਨਾਲ ਗੱਲਬਾਤ ਕਰੀ ਸਕਣੇ, ਇੱਕ ਦੂਏ ਨਾਲ ਉਹ ਆਪਣੀ ਗੱਲਬਾਤ ਸ਼ੇਅਰ ਕਰੀ ਸਕਣੇ। ਉੱਥੇ ਨਹੀਂ ਜਿਹੜੀ ਕੋਈ ਕੋਈ ਹੁਨਰ ਹੈ, ਕੋਈ ਐਸਾ ਸਕਿੱਲ ਹੈ ਜਿਹੜਾ ਕਿ ਉੱਥੇ ਲੋਕ ਸਿੱਖਣੇ ਪਏ, ਉਹ ਉੱਥੇ ਪਾਕਿਸਤਾਨ ਵਿੱਚ ਬੈਠਦਾ, UK 'ਚ ਬੈਠਦਾ ਤੁਸੀਂ ਸਿੱਖ ਸਕਣੇ। ਤਾਂ ਦੁਨੀਆ ਨੇ ਇੱਕ ਕੋਨੇ 'ਚੋਂ ਦੂਏ ਕੋਨੇ ਵਿੱਚ ਇਸੇ ਵਜ੍ਹਾ ਤੂੰ ਆਣਨ ਪਏ, ਹੁਣ ਗਲੋਬਲ ਵਿਲੇਜ ਬਣੀ ਗਿਆ। ਵਿਲੇਜ ਮਰਾਦ ਇਹ ਹੈ ਕਿ ਸਾਰੇ ਇੱਕ ਦੂਏ ਨੇ ਨੇੜੇ ਨੇੜਾਈਏ। ਬਹਰਹਾਲ ਇਸ ਟੈਕਨੋਲੋਜੀ ਨੇ ਦੌਰ ਨਾਲ ਬੰਦੇ ਨੇੜੇ ਹੋਏ ਜਾਂ ਦੂਰ ਹੋਏ ਇਹ ਅਸਾਂ ਕਿਸੇ ਹੋਰ ਦਿਹਾੜਾ ਇਸਨੇ ਪਰ ਗੱਲਬਾਤ ਵੀ ਕਰੀ ਗਿਨਸਾਂ ਜ਼ਰੂਰ। ਪਰ ਇੱਥੇ ਸਵਾਲ ਇਹ ਹੈ ਨਾ ਕਿ ਸਹੂਲਤਾਂ ਨਾਲ ਕਾਮਯਾਬੀ ਜਿਹੜੀ ਆ ਉਹ ਆਪਣੇ ਆਪ ਆ ਜਾਣੀ ਜਾਂ ਫਿਰ ਬੰਦੇ ਕੀ ਕੋਈ ਮਿਹਨਤ ਵੀ ਕਰਨੀ ਪੈਣੀ। ਕਹਿ ਮੌਕੇ ਵਧੀ ਗਏ ਤਾਂ ਹੁਣ ਮਿਹਨਤ ਨਹੀਂ, ਲੋੜ ਖਤਮ ਹੋਏਗੀ? ਨਾ ਜਨਾਬ, ਨਾ ਐਸੀ ਕੋਈ ਗੱਲ ਨਹੀਂ। ਮਿਹਨਤ ਜਿਹੜੀ ਆ ਨਾ ਹੁਣ ਉਸਨੇ ਸ਼ਕਲ ਬਦਲੇਗੀ। ਪਹਿਲਾਂ ਆਉਣਾ ਸੀ ਕਿ ਲੋਕ ਫਿਜ਼ੀਕਲੀ ਮਿਹਨਤ ਕਰਨੇ ਸੇ ਜ਼ਿਆਦਾ ਆਪਣੇ ਹੱਥੀਂ ਜ਼ੋਰ ਲਾਉਣੇ ਹੋਣੇ ਸੇ, ਕੋਈ ਵੀ ਮੁਖਤਲਿਫ ਤੁਸੀਂ ਤਖਣੇ ਹੋਣਾ, ਹੁਨਰ ਬੰਦੇ ਸਿੱਖਣੇ ਹੋਣੇ ਸੇ, ਕੰਮ ਸਿੱਖਣੇ ਹੋਣੇ ਸੇ, ਉਹ ਆਪਣੇ ਹੱਥੀਂ ਜ਼ੋਰ ਲਾਇਤ ਕਰਨੇ ਹੋਣੇ ਸੇ। ਲੇਕਿਨ ਹੁਣ ਅੱਜ ਕੱਲ੍ਹ ਜ਼ਿਆਦਾ ਬੰਦੇ ਕੀ ਉਸਨੇ ਮਾਇੰਡ ਪਰ ਜ਼ਿਆਦਾ, ਉਸਨੇ ਦਿਮਾਗਾ ਪਰ ਜ਼ਿਆਦਾ ਜ਼ੋਰ ਪੈਣਾ। ਬਜ਼ਾਇਰ ਬੰਦਾ ਬੈਠਾ ਹੋਣਾ, ਬਿਲਕੁਲ ਠੀਕ ਠਾਕ ਲੈਪਟਾਪ ਅਗੇ ਕੰਮ ਕਰਨਾ ਪਿਆ, ਕੁਝ ਨਹੀਂ ਬਸ ਟਿਕ ਟਿਕ ਹੀ ਕਰਨਾ ਪਿਆ, ਲੇਕਿਨ ਉਸਨੇ ਦਿਮਾਗਾ 'ਚ 100 ਚੀਜ਼ਾਂ ਚੱਲਣੀਆਂ ਹੋਣੀਆਂ ਅਤੇ ਸਿੱਖਣੇ ਵਾਸਤੇ ਵੀ ਸ਼ਾਇਦ ਹੁਣ ਫਿਜ਼ੀਕਲ ਐਫਰਟ ਜਿਹੜੀ ਆ ਉਹ ਥੋੜ੍ਹੀ ਘੱਟ ਹੋਏਗੀ। ਕੁਝ ਐਸੇ ਕੰਮ ਹਨ ਜਿਸ ਵਿੱਚ ਫਿਜ਼ੀਕਲ ਐਫਰਟ ਸਟਿਲ ਮੌਜੂਦ ਹੈ, ਬੰਦੇ ਕੀ ਇੱਕ ਮੁਸ਼ਕਤ ਵਾਲਾ ਕੰਮ ਕਰਨਾ ਪੈਣਾ, ਲੇਕਿਨ ਇਸ ਜਦੀਦ ਦੁਨੀਆ ਵਿੱਚ ਜਿਹੜਾ ਜਦੀਦ ਦੌਰ ਹੈ ਉਸਨੇ ਤਕਾਜ਼ੇ ਥੋੜ੍ਹੇ ਬਹੁਤ ਬਦਲੀ ਗਏ ਹੋਣ। ਤਾਂ ਜੇ ਕੁਝ ਬੰਦੇ ਹੋਣੇ ਜਿਹੜੇ ਜ਼ਹੀਨ ਹੋਣੇ ਤਾਂ ਉਹ ਉਹਨਾਂ ਦੀ ਜ਼ਹਾਨਤ ਜਿਹੜੀ ਹੈ ਉਹ ਉਹਨਾਂ ਨੇ ਅੱਗੇ ਵਧਣ ਵਿੱਚ ਬੜਾ ਅਹਿਮ ਕਿਰਦਾਰ ਅਦਾ ਕਰਨੀ। ਤਾਂ ਬਹਿਰਹਾਲ ਹੁਣ ਇੱਕ ਕਮਰਸ਼ੀਅਲ ਨਾਲ ਟਾਈਮ ਹੋਇਆ ਤਾਂ ਕਮਰਸ਼ੀਅਲ ਤੁਸੀਂ ਕੀ ਸੁਣਾਈ ਦਾ ਤਾਂ ਵਾਪਸ ਹੱਸਨੇ ਹਾਂ, ਬਸ ਕਿਰਿਆ ਨਾ ਗੱਛੇ।
1: ਮਜ਼ੇਦਾਰ ਖਾਣੇ ਕੀ ਖਵਾਇਸ਼ ਹੈ ਤਾਂ ਫਿਰ ਸਿਰਫ ਔਰ ਸਿਰਫ ਐਸਪਲੇ ਪੀਜ਼ਾ
2: ਫਰਮ 12:30 PM ਟੂ 11 PM ਐਵਰੀ ਵੈਨਸਡੇ ਟੂ ਮੰਡੇ।
1: ਔਰ ਇਸਕੇ ਇਲਾਵਾ ਹੋਮ ਡਿਲੀਵਰੀ ਵੀ ਅਵੇਲੇਬਲ ਹੈ। ਹੋਮ ਡਿਲੀਵਰੀ ਕੇ ਲੀਏ ਅਭੀ ਰਾਬਤਾ ਕਰੇਂ 0115-929-8484 ਯਾ 0770210792।
3: ਆਰੀਆਨਾ ਸੁਪਰਮਾਰਕੇਟ 126132 ਗ੍ਰੈਸਿੰਗਟਨ ਰੋਡ NG8 3P ਨਾਟਕਮ ਮੰਡੇ ਟੂ ਸੈਟਰਡੇ 8 AM ਟੂ 8 PM ਸੰਡੇ 10 AM ਟੂ 8 PM Ariana Supermarket, freshness you can trust, prices you'll love.
4: Hello, kahan par hain aap?
5: Ji, main kahan ho sakta hoon? Ya aapke dil mein ya phir office mein?
4: Are jaane de, baatein banana to koi aap se seekhe. Hamare liye to waqt hi kahan hai aapke paas?
5: Ai hai, har waqt mirchein chaba ke rakhti hain aap.
4: Are mirchon se yaad aaya, ghar mein na aata hai, na daalein hain, na chawal hain aur na hi aapki coffee maujood hai. Aur iske ilawa groceries ki ek lambi list hai. Lekin aap to aap hai na.
5: To fikr kis baat ki hai? Park foods hai na? जहाँ पर ग्रोसरीज की तमाम आइटम्स निहायत ही मुनासिब रेट्स पर अवेलेबल हैं।
6: When you're running out of time and you have to purchase groceries, then come to Park Foods, 152 Sinnentondale, Nottingham, NG24HJ, 100 and 106 Berridge Road, Forest Fields, Nottingham, NG76LW.
4: Park Foods, जो नाम है मायार का।
2: Discover the authentic taste of the Middle East at Mariah Restaurant in Tooting with a breakfast experience full of rich Arabic flavors. Enjoy freshly baked manioush straight from the oven, topped with delicious melted cheese, warm traditional breads, creamy hummus and crispy fresh falafel prepared daily.
7: And when you're ready for something truly unforgettable, treat yourself to Mariah's signature dish, the legendary Especial Mandi, slow-cooked, aromatic and rich with traditional spices.
2: From breakfast and brunch to lunch, dinner and takeaway, Mariah Restaurant brings quality food and excellent service together under one roof. Open daily from 9:30 a.m. till 10:30 p.m.
7: Visit us at 136 138 Alfreton Road, Nottingham.
2: Or place your order today on 0759-315-0669. Mariah Restaurant, bringing the real taste of Arabia to your table.
8: You are listening 97.1 FM.

ਜੀ ਜਨਾਬ ਤਾਂ ਬਿਸਮਿਲ੍ਲਾ ਜੀ, ਇੱਕ ਵਾਰੀ ਫਿਰ ਸੁਣ ਕੇ ਖੁਸ਼ ਆਮਦੀਦ ਆਣਿਆ ਤੁਹਾਨੂੰ ਆਪਣਾ ਪ੍ਰੋਗਰਾਮ ਤੁਹਾਨੂੰ ਸੁਣਨੇ ਪਿਓ ਪਟਵਾਰੀ ਬੈਠਕ ਜਿਹੜਾ ਕਿ ਲਾਈਵ ਜਾ ਰਿਹਾ ਨੋਟਿੰਗਮ UK ਤੋਂ ਫਜ਼ਾ FM 97.1 ਅਤੇ ਨਾਲ ਸੁਣ ਸਾਡੇ ਕੀ ਸੁਣ ਸਕਦੇ ਹੋ ਡੈਬ ਉੱਪਰ ਅਤੇ ਸਾਡੀ ਆਪਣੀ ਵੈਬਸਾਈਟ ਹੈ radiofaza.com.UK ਅਤੇ ਉਸਨੇ ਨਾਲ ਨਾਲ ਜਨਾਬ ਤੋਂ ਸਾਡੇ ਕੀ ਸੁਣ ਸਕਦੇ ਹੋ ਤੁਸਾਂ ਜਿਹੜੀ ਰੇਡੀਓ ਫਜ਼ਾ ਦੀ ਐਪਲੀਕੇਸ਼ਨ ਹੈ ਐਪ ਜਿਸ ਕੀ ਆਣੇ ਨੇ ਉਸਨੇ ਤੋਂ ਸਾਡੇ ਕੀ ਸੁਣ ਸਕਦੇ ਹੋ ਅਤੇ ਅਸਾਂ ਹਰ ਮੰਗਲਾਰੇ 3-5 ਹੀ ਹਾਂ ਸ਼ਾਮੀ 3-5 ਹੀ ਹਾਂ ਆਪਣੀ ਪਟਵਾਰੀ ਬੈਠਕ ਜਨਾਬੇ ਵਾਲੀ ਲਾਈ ਹੋਣੀ ਰੇਡੀਓ ਫਜ਼ਾ ਉੱਪਰ ਅਤੇ ਉਸ ਨਾਲ ਤੁਸੀਂ ਐਸਾ ਵੀ ਜਿਹੜਾ ਉਹ ਬਣੀ ਸਕਦੇ ਹੋ 01157100971 ਸਾਡਾ ਨੰਬਰ ਹੈ ਅਤੇ ਅਸਾਂ ਹਰ ਦਫ਼ਾ ਇੱਕ ਖੂਬਸੂਰਤ ਜਿਹਾ ਟੋਪਿਕ ਨਹੀਂ ਦੱਸਦੇ ਹਾਂ ਅੱਜ ਨਾਲ ਜਿਹੜਾ ਸਾਡਾ ਟੋਪਿਕ ਹੈ ਅੱਜ ਨਾਲ ਜਿਹੜਾ ਸਾਡਾ ਮੌਜੂ ਹੈ ਉਹ ਹੈ ਜਨਾਬ ਮਿਹਨਤ ਜਾਂ ਫਿਰ ਕਿਸਮਤ ਬੰਦੇ ਕੀ ਕਿਸਮਤ ਬਣਾਉਣੀ ਜਾਂ ਫਿਰ ਬੰਦੇ ਕੀ ਮਿਹਨਤ ਬਣਾਉਣੀ

ਕਿਉਂਕਿ ਅਕਸਰ ਅਸਾਂ ਤੱਕਿਆ ਕਿ ਜਿਹੜੇ ਬਚਪਨ ਵਿੱਚ ਬਹੁਤ ਦਫ਼ਾ ਇਸ ਤਰ੍ਹਾਂ ਉਸਾਂ ਹੋਇਆ ਉਸ ਬਚਪਨ ਵਿੱਚ ਤੱਕਿਆ ਉਸ ਕਿਸੇ ਬੱਚੇ ਕੀ ਯਾਰ ਇਹ ਬੱਚਾ ਬੜਾ ਹੀ ਮਤਲਬ ਇਸਦੀਆਂ ਅੱਖਾਂ ਤੋਂ ਹੀ ਲੱਗਣਾ ਹੈ ਨਾ, ਇਸਨੇ ਇਹ ਜਿਹੜੇ ਹਰਕਤਾਂ ਕਰਨਾ ਜਿਹੜੀਆਂ ਸ਼ਰਾਰਤਾਂ ਕਰਨਾ ਨਿੱਕੀਆਂ ਨਿੱਕੀਆਂ, ਇਹ ਬਹੁਤ ਜ਼ਹੀਨ ਹੈ, ਇਸਕੀ ਹਰ ਗੱਲ ਫਟਾਫਟ ਯਾਦ ਹੋਈ ਜਾਣੀ, ਇਸਨੇ ਦਿਮਾਗਾਂ 'ਚ ਫਟਾਫਟ ਗੱਲ ਬਹਿ ਜਾਣੀ, ਲੇਕਿਨ ਉਹ ਕਿਰਾ ਨਾ ਕਿਰਾ ਕਿਸੇ ਐਸੇ ਰੋਲੇ ਵਿੱਚ ਪਿਆ ਅਸਾਂ ਤੱਕਣੇ ਹਾਂ ਜਿਸ ਲਈ ਉਹ ਬੰਦਾ ਬੜਾ ਹੋਣਾ, ਉਸਨੇ ਪਰ ਕੋਈ ਐਸੇ ਕਿਹਾ ਨੇ ਕਿ ਜ਼ਿੰਦਗੀ ਨੇ ਭਾਰ ਪੈਣੇ ਕਿ ਉਹ ਉਸ ਤਰ੍ਹਾਂ ਕਾਮਯਾਬ ਨਹੀਂ ਹੋਈ ਸਕਣਾ। ਲੇਕਿਨ ਇੱਕ ਬੱਚਾ ਜਿਹੜਾ ਅਸਾਂ ਬਚਪਨ ਵਿੱਚ ਤੱਕਣੇ ਸਾਂ ਭਈਆ ਰਹੇ ਤਾਂ ਗੁੰਮ ਸੁੰਮ ਜਾ ਰਹਿਣਾ, ਬਿਲਕੁਲ ਇਸਕੀ ਜਿਸਕੀ ਆਉਣੇ ਸਨ ਭਈਆ ਰਹੇ ਬਹੁਤ ਸਾਦਾ ਜਿਹਾ, ਤਾਂ ਉਹ ਜ਼ਿੰਦਗੀ ਵਿੱਚ ਉਹਨਾਂ ਜ਼ਿੰਦਗੀ ਨੇ ਮੈਦਾਨਾਂ ਵਿੱਚ ਮਾਸ਼ੀ ਮਾਮਲਾਤ ਹੋਣ ਜਾਂ ਜੋਬ ਨੇ ਮਸਲੇ ਹੋਣ ਜਾਂ ਫਿਰ ਜ਼ਿੰਦਗੀ ਨੇ ਹੋਰ ਕੋਈ ਫਨ ਨੇ ਲਿਹਾਜ਼ ਨਾਲ ਕੋਈ ਮੁਖਤਲਿਫ ਫੀਲਡ ਹੋਵੇ ਤਾਂ ਉਸਨੇ ਉਹ ਕਾਫ਼ੀ ਅੱਗੇ ਨਿਕਲੀ ਜਾਣਾ, ਇਸ ਦੀਆਂ ਕਿਆ ਵਜੂਹਾਤ ਹੋਈ ਸਕਣੀਆਂ। ਤੱਕੋ ਗੱਲ ਬੜੀ ਸਿੱਧੀ ਜੀ ਹੈ ਕਿ ਜਿਹੜਾ ਬੰਦਾ ਮੁਸਲਸਲ ਮਿਹਨਤ ਕਰਨਾ ਸਿੱਖਣਾ ਆਪਣੇ ਆਪ ਹੈ ਕਿ ਗਰੂਮ ਕਰਨਾ ਅਤੇ ਕੋਸ਼ਿਸ਼ ਕਰਨਾ ਰਹਿਣਾ ਬਾਰ ਬਾਰ ਕੋਸ਼ਿਸ਼ ਕਰਨਾ ਰਹਿਣਾ ਆਖਰ ਕਹਿਣੇ ਕਿ ਕਾਮਯਾਬੀ ਉਸਨੀ ਹੋਣੀ ਚਾਹੀਦੀ ਹੈ। ਅਗਰ ਕੋਈ ਜ਼ਹੀਨ ਹੈ ਲੇਕਿਨ ਉਸਕੀ ਖਾਲੀ ਆਪਣੀ ਜ਼ਹਾਨਤ ਪਰੀ ਮਾਣ ਹੋਈ ਜਾਣਾ, ਉਹ ਆਖਣਾ ਕਿ ਨਹੀਂ ਬਸ ਮਾੜਾ ਦਿਮਾਗ ਠੀਕ ਹੈ ਕੰਮ ਕਰਨਾ ਪਿਆ ਤਾਂ ਉਹ ਕਿਰਾ ਉਸਨੇ ਵਿੱਚ ਬੇਰਾ ਰਵੀ ਨਾਲ ਸ਼ਿਕਾਰ ਹੋਈ ਜਾਣਾ। ਕਿਆਣੇ ਹੋ ਤੁਸੀਂ ਇਹ ਗੱਲ ਇਸੇ ਤਰ੍ਹਾਂ ਹੀ ਹੈ। ਇਸਨੇ 'ਚ ਬੜਾ ਕਿਰਦਾਰ ਹੋਣਾ ਜਿਹੜੀ ਸੋਸਾਇਟੀ ਹੈ ਜਿੱਥੇ ਬੰਦਾ ਰਹਿਣਾ ਉਸ ਮਾਹੌਲ ਨਾਲ ਬੜਾ ਅਸਰ ਹੋਣਾ ਕਿ ਇੱਕ ਬੱਚਾ ਜਿਹੜਾ ਬੇਸ਼ੱਕ ਉਹ ਜਿੰਨਾ ਮਰਜ਼ੀ ਕੁਦਰਤ ਉਸਕੀ ਜ਼ਹੀਨ ਬਣਾਇਆ ਵਾ ਲੇਕਿਨ ਅਗਰ ਉਹ ਕਿਸੇ ਐਸੇ ਗਰੁੱਪ ਨੇ ਜਾਂ ਮਤਲਬ ਉਸਨੇ ਘਰ ਨਾ ਮਾਹੌਲ ਹੀ ਹੈ ਜਾ ਕੇ ਜਿੱਥੇ ਬੰਦਾ ਗਰੋ ਅਪ ਨਹੀਂ ਹੋਈ ਸਕਣਾ, ਫੈਮਿਲੀ ਦੀਆਂ ਟੈਨਸ਼ਨਸ ਹਨ, ਉਸਨੀ ਜਿਹੜੀ ਤਵੱਜੋ ਹੈ ਉਹ ਦੂਏ ਪਾਸੇ ਚਲੀ ਜਾਣੀ, ਤਾਂ ਉਸਨੇ ਕੋਲ ਬੇਸ਼ੱਕ ਜਿੰਨੀ ਮਰਜ਼ੀ ਸਲਾਹੀਅਤ ਹੋਵੇ ਉਹ ਠੀਕ ਪਾਸੇ ਆਪਣੀ ਸਲਾਹੀਅਤ ਕੀ ਕਦੇ ਵੀ ਲਾ ਹੀ ਨਹੀਂ ਸਕਣਾ। ਇਸ ਨੀ ਮਿਸਾਲ ਮੈਂ ਇਹ ਦੱਸਾਂ ਕਿ ਹੁਣ ਤੱਕੋ ਅੱਜ ਨੇ ਜਦੀਦ ਦੌਰ ਦੀ ਗੱਲ ਕਰੀ ਹੈ ਭਾਈ ਫਰਾਰੀ ਗੱਡੀ ਜਿਹੜੀ ਹੈ ਉਹ ਆਣੇ ਬੜੀ ਸਪੀਡ ਮਾਰਨੀ, ਲੇਕਿਨ ਜੇ ਉਸਨੇ ਵਿੱਚ ਚਲਾਉਣੇ ਵਾਲਾ ਬੰਦਾ ਜਿਹੜਾ ਵਾ ਉਹ ਕੋਈ ਮਾੜੇ ਵਾਲਾ ਨਾੜੀ ਜਿਹਾ ਡਰਾਈਵਰ ਬੈਠਾ ਹੋਵੇ ਤਾਂ ਉਹ ਫਰਾਰੀ ਕੀ ਹੋਈ ਸਕਣਾ, ਸਹੀ ਡੀਲ ਨਾ ਕਰੇ ਤਾਂ ਥੋੜ੍ਹੀ ਜਿਹੀ ਅੱਗੇ ਗਏ ਸੀ ਤਾਂ ਫਰਾਰੀ ਸੱਜਾ ਖੱਬਾ ਇੱਕ ਦੋ ਵਾਰੀ ਟੱਕਰਾਂ ਸ਼ੱਕਰਾਂ ਮਾਰਸੀ ਕੁਰੇ ਤਾਂ ਫਿਰ ਆਖਰ ਉਹ ਕਿਸੇ ਹੋਰ ਨਾਲ ਨੁਕਸਾਨ ਕਰਸੀ ਤਾਂ ਆਪਣਾ ਵੀ ਨੁਕਸਾਨ ਕਰੀ ਤਾਂ ਖਲੀ ਰਹੀ ਸੀ ਸਾਰੀ ਜ਼ਿੰਦਗੀ ਵਾਸਤੇ। ਇਹ ਕੁਝ ਹੋਣਾ ਸਮ ਟਾਈਮ ਜ਼ਿੰਦਗੀ ਵਿੱਚ ਇਸ ਤਰ੍ਹਾਂ ਹੋਣਾ ਕਿ ਇਨਸਾਨ ਜਾਂ ਉਹ ਬੱਚਾ ਜਿਹੜਾ ਕਿਸੇ ਘਰ 'ਚ ਪੈਦਾ ਹੋਇਆ ਉਹ ਜ਼ਹਿਨੀ ਤੌਰ ਪਰ ਉਸਨੇ ਐਸੀ ਸਲਾਹੀਅਤ ਹੋਣੀ ਕਿ ਉਹ ਜ਼ਿੰਦਗੀ 'ਚ ਬਹੁਤ ਕੁਝ ਕਰੀ ਸਕਣਾ, ਲੇਕਿਨ ਉਹ ਨਹੀਂ ਕਰੀ, ਉਹ ਇਸ ਵਜ੍ਹਾ ਤੋਂ ਰਹੀ ਜਾਣਾ ਕਿ ਉਸਨੇ ਘਰੇ ਨਾ ਮਾਹੌਲ ਹੀ ਅਜਿਹਾ ਹੋਣਾ, ਉਸਨੇ ਜਿਹੜੇ ਇਰਦ ਗਿਰਦ ਕੋਈ ਐਸੇ ਲੋਕ ਹੋਣੇ ਕਿ ਜਿਹੜੇ ਉਸਕੀ ਉਹਨਾਂ ਬਚਪਨ ਤੋਂ ਹੀ ਐਸੀਆਂ ਰੋਲਿਆਂ 'ਚ ਉਸਕੀ ਬਾਈ ਛੋੜਨੇ ਕਿ ਉਹ ਕੁਝ ਹੋਰ ਕਰਨ ਜੋਗਾ ਰਹਿਣਾ ਹੀ ਨਹੀਂ। ਅਤੇ ਦੂਏ ਪਾਸੇ ਇੱਕ ਐਸਾ ਬੱਚਾ ਵੀ ਹੋਣਾ ਜਿਹੜਾ ਆਮ ਜਿਹਾ ਹੋਣਾ, ਮਤਲਬ ਉਸਨੀ ਜ਼ਹਾਨਤ ਇਤਨੀ ਜ਼ਿਆਦਾ ਨਹੀਂ ਹੋਣੀ, ਲੇਕਿਨ ਉਹ ਇੱਕ ਐਸੇ ਮਾਹੌਲ 'ਚ ਪਰਵਰਿਸ਼ ਪਾਉਣਾ ਕਿ ਜਿੱਥੇ ਹਰ ਵੇਲੇ ਇਲਮ ਨਹੀਂ, ਤਾਲੀਮ ਨਹੀਂ, ਅਤੇ ਇੱਕ ਮੁਸਤਕਿਲ ਮਜ਼ਾਜੀ ਨਹੀਂ ਜਾਂ ਇੱਕ ਪੋਜ਼ਿਟਿਵ ਸਾਈਡ ਵਾਲੇ ਪਾਸੇ ਜਾਣੇ ਨਹੀਂ, ਕਿਸੇ ਮੁਸਬਤ ਰਾਹ ਪਰ ਚੱਲਣੇ ਨਹੀਂ, ਗੱਲਬਾਤ ਹੋਣੀ, ਤਾਂ ਉਹ ਆਪਣੇ ਆਪ ਹੈ ਕਿ ਇਸ ਤਰ੍ਹਾਂ ਇਵੋਲਵ ਕਰਨਾ ਆਪਣੇ ਆਪ ਨਾਲ, ਉਹ ਇਸ ਤਰ੍ਹਾਂ ਮੁਖਲਸ ਹੋਈ ਤਾਂ ਟੁਰਨਾ, ਛੋਟੇ ਛੋਟੇ ਸਟੈਪ ਜਾਣਾ, ਬੜੇ ਜਿਸ ਕੇ ਆਣੇ ਨਾ ਕਿ ਉਹ ਦਲਾਂਗੇ ਨਹੀਂ ਮਾਰਨਾ ਜਾਂ ਜੰਪਾਂ ਨਹੀਂ ਚਾਣਾ, ਉਹ ਨਿੱਕੇ ਨਿੱਕੇ ਸਟੈਪ ਚਾਣਾ ਚਾਣਾ ਆਖਰ ਇੱਕ ਐਸੀ ਸਟੇਜ ਪਰ ਪਹੁੰਚੀ ਜਾਣਾ ਜਿੱਥੇ ਸ਼ਾਇਦ ਉਸ ਖੁਦ ਵੀ ਐਕਸਪੈਕਟ ਨਹੀਂ ਕੀਤਾ ਹੋਣਾ। ਤਾਂ ਇਸਨੇ 'ਚ ਫਿਰ ਇਹ ਗੱਲ ਆ ਜਾਣੀ ਨਾ ਕਿ ਕੁਦਰਤੀ ਸਲਾਹੀਅਤ ਜਿਹੜੀ ਹੈ ਉਹ ਬੜੀ ਚੀਜ਼ ਹੈ, ਬੰਦਾ ਟੈਲੈਂਟਿਡ ਹੋਵੇ ਇਹ ਬੜੀ ਚੀਜ਼ ਹੈ, ਬੰਦਾ ਨੈਚੁਰਲੀ ਇਤਨੀ ਉਸਨੇ 'ਚ ਐਬਿਲਿਟੀ ਹੋਵੇ ਇਹ ਬੜੀ ਚੀਜ਼ ਹੈ, ਜਾਂ ਫਿਰ ਕੋਸ਼ਿਸ਼ ਜਿਹੜੀ ਹੈ ਉਹ ਬੜੀ ਚੀਜ਼ ਹੋਣੀ। ਯਕੀਨਨ ਮੈਂ ਤਾਂ ਇਹ ਆਖਸਾਂ ਕਿ ਕੋਸ਼ਿਸ਼ ਮਿਕੀ ਲੱਗਣਾ ਕਿ ਉਹ ਪਾਤਕਾਤ ਇਹਨਾਂ ਸਾਰੀਆਂ ਚੀਜ਼ਾਂ ਪਰ ਐਵੀ ਹੋਈ ਜਾਣੀ ਕਿ ਅੱਲਾ ਨਿਜ਼ਾਦ ਬੰਦੇ ਨਾਲ ਨਾ ਇਨਸਾਫ਼ੀ ਨਹੀਂ ਕਰਨੀ, ਜਿਸ ਲਈ ਬੰਦਾ ਇੱਕ ਮਿਹਨਤ ਕਰਨਾ ਪਿਆ ਤਾਂ ਉਸਕੀ ਉਸ ਨਾਲ ਫਲ ਜ਼ਰੂਰ ਮਿਲਣਾ ਹੈ।

ਤੱਕ ਉਹਨਾਂ ਇਨਸਾਨ ਨੇ ਜਿਹੜੀ ਇਨਸਾਨ ਨੇ ਅੰਦਰ ਜਿਹੜੀਆਂ ਕੁਝ ਐਸੀਆਂ ਖੂਬੀਆਂ ਨੇ ਜਿਹੜੀਆਂ ਰੱਬ ਤਾਲਾ ਜਿਹੜੀਆਂ ਨੇ ਉਹ ਰੱਖੀਆਂ ਨੇ ਇਨਸਾਨ ਨੇ ਅੰਦਰ ਕਿ ਉਹ ਜਿਸ ਤਰ੍ਹਾਂ ਨੇ ਮਰਜ਼ੀ ਮਾਹੌਲ 'ਚ ਹੋਇਆ ਉਹ ਆਪਣੇ ਆਪ ਹੈ ਕਿ ਡਾਲੀ ਕਿੰਨਾ ਹੈ ਉਸਨੇ 'ਚ ਇਤਨੀ ਅਕਲ ਹੋਣੀ ਹੈ ਉਹ ਅਸ਼ਰਫ ਉਲ ਮਖਲੂਕਾਤ ਵੀ ਇਸ ਵਜ੍ਹਾ ਤੋਂ ਹੀ ਹੈ। ਕਈ ਦਫ਼ਾ ਸਾਨੂੰ ਤੱਕਿਆ ਉਸੀ ਜ਼ਿੰਦਗੀ 'ਚ ਬਹੁਤ ਸਾਰੇ ਐਸੇ ਸਪੈਸ਼ਲ ਬੱਚੇ ਹੋਣੇ ਹਨ ਕਿ ਜਿਹੜੇ ਕੁਦਰਤੀ ਤੌਰ ਉੱਪਰ ਪੈਦਾਇਸ਼ੀ ਤੌਰ ਉੱਪਰ ਕਿਸੇ ਐਸੀ ਬਿਮਾਰੀ ਨਾਲ ਸ਼ਿਕਾਰ ਹੋਣੇ ਕਿ ਉਹ ਜ਼ਿੰਦਗੀ ਦੇ ਮੈਦਾਨ 'ਚ ਜਿਸ ਟਾਈਮ ਉਹ ਅਸਣੇ ਤਾਂ ਉਹ ਉਸ ਤਰ੍ਹਾਂ ਨਹੀਂ ਹੋਣੇ ਜਿਸ ਤਰ੍ਹਾਂ ਆਮ ਨਾਰਮਲ ਬੱਚੇ ਹੋਣੇ।

ਤਾਂ ਬਹਿਰਹਾਲ ਹਰ ਬੰਦੇ ਦੀ ਆਪਣੀ ਸਲਾਹੀਅਤ ਹੋਣੀ, ਹਰ ਬੰਦੇ ਨੇ ਆਪਣੇ ਆਪਣੇ ਇੱਕ ਤਰੀਕਾਕਾਰ ਹੋਣਾ ਕੰਮ ਕਰਨੇ ਨਾਲ। ਇਸ ਵਜ੍ਹਾ ਤੋਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਕੋਸ਼ਿਸ਼ ਕਰੋ ਕਿ ਅੱਛੇ ਮਾਹੌਲ 'ਚ ਰਹੋ, ਜਿਤਨਾ ਅੱਛਾ ਤੁਹਾਨੂੰ ਕਿ ਮਾਹੌਲ ਮਿਲ ਸੀ। ਮੈਂ ਇਹ ਜ਼ਾਤੀ ਤੌਰ ਪਰ ਇਹ ਸਮਝਣਾ, ਜਾਂ ਹੋਰ ਵੀ ਕਾਫੀ ਸਾਰੇ ਸੰਗੀ ਦੋਸਤ ਉਹ ਆਖਣੇ ਕਿ ਜਿਹੜੇ ਬੰਦੇ ਵੀ ਅੱਛੇ ਮਾਹੌਲ 'ਚ ਰਹਿਣੇ, ਉਹ ਮਾਹੌਲ ਨਾਲ ਅਸਰ ਹੋਣਾ ਜ਼ਿਆਦਾ ਉਹਨਾਂ ਦੀ ਕਾਮਯਾਬੀ ਵਿੱਚ। ਕਿਉਂਕਿ ਅਗਰ ਤੁਸੀਂ ਅੱਛਿਆਂ ਲੋਕਾਂ ਵਿੱਚ ਰਹਿ ਸੋ, ਪੜ੍ਹੇ ਲਿਖੇ ਮਾਹੌਲ 'ਚ ਰਹਿ ਸੋ, ਤਾਂ ਜ਼ਾਹਰੀ ਗੱਲ ਹੈ ਤੁਸੀਂ ਪੜ੍ਹੀਆਂ ਲਿਖੀਆਂ ਗੱਲਾਂ ਕਰ ਸੋ, ਉਹ ਅਜੇ ਕੰਮ ਤੁਸੀਂ ਕਰ ਸੋ। ਲੇਕਿਨ ਚਲੋ ਇਹ ਗੱਲਾਂ ਨਾਲ ਨਾਲ ਹੋਣੀਆਂ ਰਹਿਸਣ, ਤਾਂ ਹੁਣ ਇੱਕ ਸਵਾਲ ਹੋਰ ਮਾੜੇ ਜ਼ਹਿਨ 'ਚ ਇਹ ਆਇਆ ਕਿ ਕਹਿ ਜ਼ਿੰਦਗੀ ਵਿੱਚ ਹਰ ਕਾਮਯਾਬੀ ਜਿਹੜੀ ਹੈ ਉਹ ਜ਼ਰੂਰੀ ਹੈ। ਕਾਫੀ ਬੜਾ ਸਵਾਲ ਹੈ ਕਿ ਜ਼ਿੰਦਗੀ ਨਹੀਂ ਹਰ ਕਾਮਯਾਬੀ ਜ਼ਰੂਰੀ ਹੈ, ਮਤਲਬ ਜਿਹੜੀ ਚੀਜ਼ ਮੈਂ ਚਾਹਣਾ ਵਾਂ, ਜਿਹੜੀ ਚੀਜ਼ ਤੁਸੀਂ ਚਾਹਣੇ ਹੋ, ਤੁਸੀਂ ਆਉਣੇ ਹੋ, ਉਹ ਪੂਰੀ ਹੋਵੇ।

ਕਈ ਵਾਰੀ ਅਸਾਂ ਹੁਣ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਦੌਰ ਆ, ਅਸਾਂ ਤੱਕਣੇ ਹਾਂ ਕਿਸੇ ਬੰਦੇ ਕੋਲ ਚੰਗੀ ਗੱਡੀ ਹੈ, ਕਿਸੇ ਚੰਗੀ ਗੱਡੀ ਕੀਤੀ ਹੋਈ, ਉਹ ਕਾਰੋਬਾਰੀ ਤੌਰ ਉੱਪਰ ਵੈਲ ਸੈੱਟ ਹੈ, ਤਾਂ ਅਸਾਂ ਆਉਣੇ ਹਾਂ ਕਿ ਸਾਡੇ ਕੋਲ ਵੀ ਇਸੇ ਤਰ੍ਹਾਂ ਦੀ ਚੰਗੀ ਗੱਡੀ ਹੋਵੇ। ਅਸਾਂ ਇਸ ਕੀ ਸ਼ਾਇਦ ਕਾਮਯਾਬੀ ਨਾ ਚਾਹੀ ਦੇਣੇ ਹਾਂ। ਕੁਝ ਬੰਦੇ ਉਹਨਾਂ ਨਾਲ ਇੱਕ ਐਸਾ ਕੋਈ ਰਿਜ਼ਕ ਨਾਲ ਸਿਲਸਿਲਾ ਹੋਣਾ ਕਿ ਉਹ ਸਾਰਾ ਸਾਲ ਹੀ ਕਦੇ ਇੱਕ ਮੁਲਕਾਂ 'ਚ ਆਉਣੇ, ਕਦੇ ਦੂਏ ਮੁਲਕਾਂ 'ਚ ਆਉਣੇ, ਤਾਂ ਅਸਾਂ ਭਾਵੇਂ ਜਿਤਨੇ ਮਰਜ਼ੀ ਸੌਖੇ ਵੀ ਹੋਈ ਜਾਈਏ, ਤਾਂ ਸ਼ਾਇਦ ਫਿਰ ਕਿਹੜਾ ਇਨਸਾਨ ਨੇ ਜ਼ਹਿਨ 'ਚ ਇਹ ਗੱਲ ਆ ਜਾਣੀ, ਭਾਈ ਉਹ ਬੜਾ ਸੌਖਾ ਜਾਣਾ ਪਿਆ, ਉਸਨੇ ਕੋਲ ਜ਼ਿੰਦਗੀ ਦੀਆਂ ਸਾਰੀਆਂ ਆਸਾਇਸ਼ਾਂ ਮੌਜੂਦ ਹਨ। ਤਾਂ ਕਈ ਦਫ਼ਾ ਇਹ ਵੀ ਹੋਣਾ ਕਿ ਬੰਦਾ ਕਿਸੇ ਹੋਰ ਕੀ ਤੱਕਣਾ, ਭਾਈ ਯਾਰ ਫਲਾਣੇ ਇਹ ਡਿਗਰੀ ਕਰੀ ਕੀ ਦੀਏ, ਫਲਾਣੇ ਇਹ ਕਾਰੋਬਾਰ ਖੋਲੀ ਕਿਦਾ, ਫਲਾਣੇ ਇਹ ਕੀਤਾ, ਉਸ ਇਹ ਕੀਤਾ, ਲੇਕਿਨ ਅਸਾਂ ਨਹੀਂ, ਅਸਾਂ ਇੱਕ ਕਹਿਣ ਇਹਨਾਂ ਕਿ ਮੁਕਾਬਲੇ ਵਿੱਚ, ਇੱਕ ਕੰਪਟੀਸ਼ਨ ਵਿੱਚ, ਇੱਕ ਐਸੇ ਪ੍ਰੈਸ਼ਰ ਵਿੱਚ ਸਾਰੀ ਜ਼ਿੰਦਗੀ ਅਸਾਂ ਗੁਜ਼ਾਰੀ ਛੋੜਨੇ ਹਾਂ। ਉਹ ਆਣੇ ਨਾ ਪਟਵਾਰੀ ਨਹੀਂ, ਬੜੀ ਸੋਹਣੀ ਗੱਲ ਹੈ ਕਿ ਜੇ ਕਿਸੇ ਹੋਰ ਨਾ ਮੂੰਹ ਲਾਲ ਹੋਵੇ ਤਾਂ ਆਪਣਾ ਮੂੰਹ ਜਿਹੜਾ ਉਹ ਚੰਨਾ ਮਾਰੀ ਤਾਂ ਲਾਲ ਨਹੀਂ ਕਰਨਾ ਚਾਹੀਦਾ। ਇਹ ਵੈਸੇ ਗਲਤ ਥੋੜ੍ਹੀ ਡਾਢੀ ਜੀ ਆ, ਲੇਕਿਨ ਅਕਸਰ ਇਹ ਹੋਣਾ ਕਿ ਅਸਾਂ ਥੋੜ੍ਹਾ ਜਿਹਾ ਆਪਣੇ ਆਪੇ ਨਾਲ ਜ਼ਿਆਦਤੀ ਕਰੀ ਜਾਣੇ ਹਾਂ।

ਕਿਉਂਕਿ ਕਈ ਦਫ਼ਾ ਜਿਸ ਤਰ੍ਹਾਂ ਅਸਾਂ ਤੱਕਣੇ ਹੋਣੇ ਹਾਂ, ਅਸਲ ਹਕੀਕਤ ਉਸ ਤਰ੍ਹਾਂ ਨਹੀਂ ਹੋਣੀ। ਮਸਲਨ ਹੁਣ ਕਿਸੇ ਬੰਦੇ ਕੋਲ ਦੌਲਤ ਹੈ, ਪੈਸਾ ਹੈ, ਕਾਰ ਹੈ, ਸਭ ਕੁਝ ਹੈ, ਗੱਡੀਆਂ ਹੀ ਆ ਉਸਨੇ ਕੋਲ, ਮੁਲਾਜ਼ਮ ਹੈ, ਨੌਕਰ ਚਾਕਰ ਅੱਗੇ ਪਿੱਛੇ ਸਭ ਕੁਝ ਹੈ, ਲੇਕਿਨ ਉਹੀ ਸੱਖਣਾ ਉਸਦੀ ਜ਼ਿੰਦਗੀ ਵਿੱਚ ਉਸਨੇ ਘਰ ਨੇ ਅੰਦਰ ਉਹ ਸਕੂਨ ਨਾ ਹੋਵੇ ਜਿਹੜਾ ਤੁਸਾਂ ਨੇ ਘਰੇ ਵਿੱਚ ਹੈ। ਕੋਈ ਸਕਣਾ ਤੁਸਾਂ ਕੋਲ ਪੈਸਾ ਥੋੜ੍ਹਾ ਹੋਵੇ ਤੁਸਾਂ, ਲੇਕਿਨ ਤੁਹਾਡੀ ਜ਼ਿੰਦਗੀ ਇਤਨੀ ਪੁਰਸਕੂਨ ਹੋਵੇ, ਸੋ ਰਾਤੀ ਸਕੂਨ ਨਾਲ ਸਹੀ ਜਾਣੇ ਹੋਇਓ, ਤੁਸਾਂ ਬਾਹਰ ਨਿਕਲਿਆ ਹੋਇਓ, ਤੁਸਾਂ ਕਿ ਕੋਈ ਡਰ ਖੌਫ ਕਿਸੇ ਕਿਸਮ ਨਾਲ ਕੁਝ ਵੀ ਨਾ ਆਉਣਾ ਹੋਵੇ, ਤੁਸਾਂ ਆਪਣੇ ਬੱਚਿਆਂ ਕਿ ਆਰਾਮ ਨਾਲ ਕੁਰਾ ਬਾਹਰ ਭੇਜੀ ਛੋੜੋ, ਜਾ ਪੁੱਤਰ ਫਲਾਣੇ ਨੇ ਘਰ ਚਲਾ ਜਾ, ਲੇਕਿਨ ਜਿਸ ਲਈ ਕੁਰਾ ਕੁਝ ਐਸੇ ਮਾਮਲਾਤ ਜਿਹਨਾਂ ਲੋਕਾਂ ਕੋਲ ਬਥੇਰਾ ਪੈਸਾ ਆਉਣਾ ਜਾਂ ਕੁਝ ਐਸੀਆਂ ਚੀਜ਼ਾਂ ਜਿਹੜੀਆਂ ਅਸਾਂ ਕਿ ਇਨਸਾਈਡ ਨਹੀਂ ਪਤਾ ਹੋਣਾ, ਅਸਾਂ ਖਾਲੀ ਆਊਟਰ ਲੁੱਕ ਤੱਕਣੇ ਆਉਣੇ ਹਾਂ ਕਿ ਬੰਦਾ ਸੈਰ ਸਪਾਟੇ ਕਰਨਾ ਪਿਆ, ਅੱਜ ਇੱਧਰ ਗਿਆ ਉੱਧਰ ਗਿਆ, ਉਸੇ ਕਿ ਅਸਾਂ ਕਾਮਯਾਬੀ ਨਾ ਦੇਣੇ ਹਾਂ, ਲੇਕਿਨ ਉਸਨੇ ਅੰਦਰ ਹੀ ਇੱਕ ਜੰਗ ਚੱਲਣੀ ਆਉਣੀ, ਉਹ ਉਹਨਾਂ ਚੀਜ਼ਾਂ ਕੀ ਕੈਰੀ ਕਰਨਾ, ਉਹਨਾਂ ਚੀਜ਼ਾਂ ਕੀ ਨਾਲ ਤੋਰਨਾ, ਉਸਨੇ ਐਸਾ ਕਿਤਨਾ ਮੁਸ਼ਕਲ ਹੋਣਾ, ਇਹ ਕਾਫੀ ਮੁਸ਼ਕਲ ਹੋਣਾ। ਤਾਂ ਹੁਣ ਤੱਕ ਨਾ ਜਿਹੜਾ ਬੰਦਾ ਜਿਸਨੇ ਘਰ 'ਚ ਅਗਰ ਪੈਸੇ ਹੈ, ਦੌਲਤ ਵੀ ਹੈ, ਚੰਗਾ ਘਰ ਬਣਿਆ, ਗੱਡੀਆਂ ਛੱਡੀਆਂ, ਸਭ ਕੁਝ ਹੈ, ਲੇਕਿਨ ਉਸਨੀ ਅਗਰ ਜ਼ਿੰਦਗੀ ਵਿੱਚ ਸਕੂਨ ਕੋਈ ਨਹੀਂ, ਤਾਂ ਉਹ ਜ਼ਿਆਦਾ ਖੁਸ਼ਕਿਸਮਤ ਹੈ ਜਾਂ ਫਿਰ ਉਹ ਬੰਦਾ ਜ਼ਿਆਦਾ ਖੁਸ਼ਕਿਸਮਤ ਹੈ ਜਿਸਨੇ ਕੋਲ ਕੁਝ ਵੀ ਨਹੀਂ, ਲੇਕਿਨ ਉਸਨੇ ਘਰ ਸਕੂਨ ਹੈ, ਬੱਚੇ ਉਸਨੇ ਫਰਮਾ ਬਰਦਾਰ ਹੈ, ਉਸਨੇ ਨਾਲ ਬਹਿਣੇ, ਭੈਣਾਂ ਭਰਾ ਬਈ ਇਕੱਠੇ ਰੋਟੀ ਖਾਣੇ, ਆਪ ਵਿੱਚ ਸਲੂਕਾ ਇਤਫਾਕੇ ਨਾਲ ਰਹਿਣੇ, ਰਾਤੀ ਆਰਾਮ ਨਾਲ ਸਕੂਨ ਨਾਲ ਸਹੀ ਵੀ ਰਹਿਣੇ, ਕੋਈ ਉਹਨਾਂ ਕੀ ਜ਼ਿਆਦਾ ਖੁਸ਼ਕਿਸਮਤ ਇਸਨੇ ਚੁਕਾਉਣਾ, ਜ਼ਿਆਦਾ ਸਕੂਨ ਹੈ ਜਿਸਨੇ ਚੁਕਾਉਣਾ, ਕਿਆ ਆਖਣਾ ਉਤਸਾਹ।

ਤਾਂ ਚਲੋ ਜਨਾਬ, ਕਾਫੀ ਸਾਰੀਆਂ ਗੱਲਾਂ ਛੱਲਾਂ ਹੋਈਆਂ, ਤਾਂ ਹੁਣ ਇੱਕ ਸੌਂਗ ਸੌਂਗੀ ਸੁਣਾਉਣੇ ਆ, ਇੱਕ ਗਾਣਾ ਸੁਣਾਉਣੇ ਆ, ਉਸ ਤੋਂ ਬਾਅਦ ਵਾਪਸ ਹੱਸਣੇ ਆ। ਕੁਰਾ ਨਗਰ 6 ਪਠਵਾਰੀ ਬੈਠਕ, ਬਾਸਾ ਦਰੀ ਰਾਜਾ ਇੱਕ ਵਾਰੀ ਫਿਰ ਸੋਨੀ ਖਿਦਮਤ ਵਿੱਚ ਹਾਜ਼ਰ ਹੋ ਸੀ। ਬਸ ਇਹ ਗਾਣਾ ਇੰਜੋਏ ਕਰੋ, ਉਸ ਤੋਂ ਬਾਅਦ ਵਾਪਸ ਆਉਣੇ ਆ।

ਜੀ ਜਨਾਬ ਬਿਸਮਿਲ੍ਲਾ ਜੀ, ਇੱਕ ਵਾਰੀ ਫਿਰ ਸੰਗੀ ਖੁਸ਼ ਆਮਦੀਦ ਆਣਿਆ ਜੀ ਆਇਆਂ ਨੂੰ ਜੀ। ਤੁਸੀਂ ਆਪਣਾ ਪ੍ਰੋਗਰਾਮ ਪਟਵਾਰੀ ਬੈਠਕ ਜਿਹੜਾ ਕਿ ਲਾਈਵ ਜਾ ਰਿਹਾ ਯੂਕੇ ਨੋਟਿੰਗਮ ਤੋਂ, ਅਤੇ ਤੁਸੀਂ ਸੁਣਨੇ ਪਿਓ FM 97.1 ਫਜ਼ਾ, ਅਤੇ ਰੇਡੀਓ ਫਜ਼ਾ ਜਨਾਬ ਤੁਸੀਂ ਸਾਡੀ ਡੈਪ ਉੱਪਰ ਵੀ ਸੁਣੀ ਸਕਣੇ ਹੋ, ਅਤੇ ਨਾਲ ਸਾਡੀ ਜਿਹੜੀ ਵੈਬਸਾਈਟ ਹੈ radiofaza.com.uk, ਅਤੇ ਉਸਨੇ ਨਾਲ ਨਾਲ ਜਨਾਬੇ ਵਾਲੀ ਐਪਲੀਕੇਸ਼ਨ ਵੀ ਥਈ, ਉਸਨੇ ਵੀ ਤੁਸੀਂ ਸੁਣੀ ਸਕਣੇ ਹੋ। ਅਤੇ ਜਨਾਬ ਸਾਡਾ ਪ੍ਰੋਗਰਾਮ ਨਾ ਬੇਸ਼ਤਰ ਹਿੱਸਾ ਜਿਹੜਾ ਉਹ ਗੁਜ਼ਰੀ ਚੁੱਕਿਆ, ਤਕਰੀਬਨ ਪੌਣੇ ਦੋ ਘੰਟੇ ਹੋਈ ਗਏ। ਅਸਾਂ ਹਰ ਮੰਗਲਾ ਰਹੇ ਸ਼ਾਮੀ 3 ਵਜੇ ਤੱਕ ਨਹੀਂ ਤਾਂ 5 ਵਜੇ ਤੱਕ ਤੁਹਾਨੂੰ ਖਿਦਮਤ ਵਿੱਚ ਹਾਜ਼ਰ ਹੋਈ ਜਾਣੇ ਆਉਣੇ ਹਾਂ। ਆਪਣੀ ਬੈਠਕ ਲਾਈ ਤਾਂ ਸਾਡੇ ਪ੍ਰੋਗਰਾਮ ਦਾ ਨਾਂ ਪਟਵਾਰੀ ਬੈਠਕ ਹੈ, ਅਤੇ ਇਹ ਪਟਵਾਰੀ ਬੈਠਕ ਜਿਹੜੀ ਹੈ ਜਨਾਬੇ ਵਾਲੀ ਹਰ ਮੰਗਲਾ ਰਹੇ ਅਸਾਂ ਲਾਉਣੇ ਹੋਣੇ ਹਾਂ, ਅਤੇ ਇਸਨੇ 'ਚ ਅਸਾਂ ਮੁਖਤਲਿਫ ਟੋਪਿਕ ਸ਼ਾਪਿਕ ਆਣੇ ਹੋਣੇ ਹਾਂ। ਤਾਂ ਅੱਜ ਨਾਲ ਜਿਹੜਾ ਸਾਡਾ ਟੋਪਿਕ, ਅੱਜ ਨਾਲ ਸਾਡਾ ਮੌਜੂ ਜਿਹੜਾ ਸੀ ਉਹ ਹੈ ਅਜ਼ੂਰੇ ਵਾਲਾ, ਮਿਹਨਤ ਜਾਂ ਕਿਸਮਤ, ਬੰਦਾ ਕਿਸ ਚੀਜ਼ਾਂ ਨਾਲ ਬਣਨਾ, ਮਿਹਨਤ ਨਾਲ ਬਣਨਾ ਜਾਂ ਫਿਰ ਕਿਸਮਤ ਨਾਲ ਬਣਨਾ। ਉਸਨੇ 'ਚ ਕਾਫੀ ਸਾਰੀ ਗੁਫਤਗੂ ਹੋਈ, ਕਾਫੀ ਸਾਰੇ ਲੋਕਾਂ ਨੇ ਮੈਸੇਜ ਵੀ ਆਏ, ਅਤੇ ਅੱਛੀ ਗੱਪਸ਼ੱਪ ਹੋਈ। ਲਾਸਟ ਉੱਪਰ ਗੱਲ ਇਹ ਸਭ ਕੀਤੀ ਸੀ ਕਿ ਦੌਲਤ ਹੋਵੇ ਤਾਂ ਬੰਦਾ ਕਿਆ ਵਾਕਈ ਸਕੂਨੇ 'ਚ ਹੋਈ ਜਾਣਾ ਜਾਂ ਨਹੀਂ ਹੋਣਾ, ਅਤੇ ਜ਼ਿਆਦਾ ਖੁਸ਼ਕਿਸਮਤ ਕੌਣ ਹੈ ਜਿਸਨੇ ਕੋਲ ਜ਼ਿਆਦਾ ਪੈਸੇ ਨਹੀਂ ਹੈ, ਜਿਸਨੇ ਘਰ ਵਿੱਚ ਜ਼ਿਆਦਾ ਸਕੂਨ ਹੈ, ਅਤੇ ਅਸਲ ਕਾਮਯਾਬੀ ਸਕੂਨ ਹਾਸਲ ਕਰਨਾ ਹੈ ਜਾਂ ਫਿਰ ਅਸਲ ਕਾਮਯਾਬੀ ਪੈਸਾ, ਬੈਂਕ ਬੈਲੈਂਸ ਹੋਰ ਇਹ ਸਾਰੀਆਂ ਚੀਜ਼ਾਂ। ਲੇਕਿਨ ਇੱਕ ਚੀਜ਼ ਅਸਾਂ ਨਜ਼ਰਅੰਦਾਜ਼ ਨਾ ਕਰੀ ਸਕਣੇ, ਉਸ ਕੀ ਆਖਣੇ ਨੇ ਵਕਤ। ਵਕਤ ਜਿਹੜੀ ਹੈ ਉਹ, ਵਕਤ ਜਿਹੜਾ ਉਹ ਅਸਲ ਦੌਲਤ ਹੈ। ਤੁਸੀਂ ਕਿਆ ਆਖਣੇ ਹੋ ਇਸ ਬਾਰੇ ਵਿੱਚ? ਅਸਾਂ ਪੈਸੇ ਤਾਂ ਕਮਾਈ ਸਕਣੇ ਹਾਂ, ਪਰ ਵਕਤ ਜਿਹੜਾ ਨਾ ਉਹ ਵਾਪਸ ਨਹੀਂ ਅੱਛੀ ਸਕਣਾ। ਵੇਲਾ ਕਿਆ ਨਾ, ਵੇਲੇ ਨਹੀਂ ਆ ਨਮਾਜ਼ਾਂ ਤਾਂ ਕਵੇਲੇ ਨਹੀਂ ਆ ਟੱਕਰਾਂ ਹੋਣੀਆਂ, ਤਾਂ ਹੀ ਉਹਨੇ ਜਿਹੜਾ ਕੰਮ ਟਾਈਮ ਨਾਲ ਕੀਤਾ ਹੋਵੇ ਨਾ, ਉਸੇ ਕੰਮੇ ਨਹੀਂ ਵੈਲਿਊ ਹੋਣੀ, ਉਸੇ ਕੰਮੇ ਨਹੀਂ ਕੋਈ ਅਹਿਮੀਅਤ ਹੋਣੀ। ਅਤੇ ਜੇ ਤੁਸੀਂ ਬਾਅਦ ਜੋ ਮਰਜ਼ੀ ਕਰਨੇ ਰਹੋ, ਅਤੇ ਪਟਵਾਰੀ ਨੇ ਜਿਹੜੇ ਖਾਣ ਹੋਣੇ ਨਾ, ਇਹ ਚੀਜ਼ਾਂ ਹੋਣੀਆਂ, ਇਹ ਕਿਆ ਨੇ ਕਿ ਐਸੀਆਂ ਬਣੀਆਂ ਹਨ ਸਾਡੇ ਪੁਰਾਣੇ ਦੌਰ ਦੀਆਂ ਕਿ ਵੇਲੇ ਨਹੀਂ ਆ ਨਮਾਜ਼ਾਂ ਤਾਂ ਕਵੇਲੇ ਨਹੀਂ ਆ ਟੱਕਰਾਂ, ਕਿਆ ਬਾਤ ਹੈ। ਅਤੇ ਜਿਸ ਲਈ ਵਿਹਲਾ ਹੋਣਾ ਉਸ ਲਈ ਅਸਾਂ ਰੋਜ਼ੀ ਰੋਟੀ ਕਮਾਉਣੇ ਨੇ ਚੱਕਰ ਲੱਗੇ ਰਹਿਣੇ ਹਾਂ, ਹੋਰ ਮਾਮਲਾਤ ਕਰਨੇ ਰਹਿਣੇ ਹਾਂ, ਲੇਕਿਨ ਅਸਲ ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਹੋਣੀਆਂ, ਕਈ ਦਫ਼ਾ ਹੋਣਾ ਇਨਸਾਨ ਭੁੱਲੀ ਜਾਣਾ ਜਾਂ ਜ਼ਿੰਦਗੀ ਨੇ ਇਸ ਰੇਸ ਵਿੱਚ ਉਹ ਇਸ ਤਰ੍ਹਾਂ ਲਗਾ ਹੋਣਾ, ਕਰਨਾ ਸਾਰਾ ਕੁਝ ਬੱਚਿਆਂ ਵਾਸਤੇ ਹੋਣਾ, ਲੇਕਿਨ ਉਹ ਵਿਹਲਾ ਦੁਬਾਰਾ ਉਸਨੇ ਹੱਥ ਨਹੀਂ ਅਸਣਾ। ਬੱਚੇ ਬੜੇ ਹੋਈ ਜਾਣੇ, ਵਾਲਦੈਨ ਜਿਹੜੇ ਨਾ ਉਹ ਬੁੱਢੇ ਹੋਈ ਜਾਣੇ, ਅਤੇ ਜਿਹੜੇ ਦੋਸਤ ਸੰਗੀ ਹੋਣੇ ਜਿਨ੍ਹਾਂ ਕਿ ਟਾਈਮ ਹੁਣ ਦੇਣਾ ਚਾਹੀਦਾ, ਉਹ ਉਸ ਕੋਲੋਂ ਦੂਰ ਹੋਈ ਜਾਣੇ ਵਕਤ ਨਾਲ ਨਾਲ। ਤਾਂ ਬੰਦਾ ਇਸ ਦੁਨੀਆ ਨੀ ਮਿਹਨਤ ਪਿੱਛੇ ਸਭ ਕੁਝ ਜਿਹੜਾ ਨਾ ਉਹ ਆਸਤੇ ਆਸਤੇ ਉਹ ਖੋਣਾ ਲੈਣਾ। ਤਾਂ ਇੱਕ ਟਾਈਮ ਅਸਣਾ ਜਿਸਲੇ ਇਨਸਾਨ ਨੇ ਸੋਚਣਾ ਕਿ ਜਿਹੜਾ ਕਾਮਯਾਬੀ ਜਿਹੜੀ ਆ ਉਹ ਬੈਂਕ 'ਚ ਪਏ ਪੈਸੇ ਵੇ ਜਾਂ ਫਿਰ ਸਕੂਨ ਹੈ ਜਿਹੜਾ ਇਨਸਾਨ ਨੇ ਅੰਦਰ ਹੈ। ਸੰਗੀ ਉਸ ਕਾਮਯਾਬੀ ਦੀ ਗੱਲ ਕਰੀਏ ਤਾਂ ਇਹ ਨਹੀਂ ਹੋ ਸਕਣਾ ਕਿ ਜਿਹੜੇ ਸਾਡੇ ਕਰੀਬੀ ਰਿਸ਼ਤੇ ਵੇ, ਐਸੇ ਰਿਸ਼ਤੇ ਵੇ ਜਿਹੜੇ ਸਾਡੇ ਨਾਲ ਜੁੜਨੇ, ਅਤੇ ਅਸਾਨੀ ਕਿਸਮਤ ਨੇ ਦਰਵਾਜ਼ੇ ਖੁੱਲ੍ਹੀ ਜਾਣੇ, ਅਕਸਰ ਇਹ ਗੱਲ ਬਾਈ ਜਾਣੀ। ਅਸਾਂ ਤਾਂ ਕਿਹਾ ਸੀ ਪੁਰਾਣੇ ਵਕਤਾਂ ਵਿੱਚ ਬਜ਼ੁਰਗ ਆਣੇ ਹੋਣੇ, ਭਾਈ ਯਾਰ ਜੇ ਤੁਸਾਂ ਜਿਸਲੇ ਸ਼ਾਦੀ ਵਿਆਹ ਕਰਨੇ ਹੋ, ਤਾਂ ਤੁਸਾਂ ਨੇ ਜਿਸ ਨਾਲ ਨਸੀਬ ਜੁੜੇ ਹੋਣੇ ਨਾ, ਉਹ ਜਿਸਲੇ ਘਰ 'ਚ ਅਸਣੀ, ਅਤੇ ਉਹ ਆਪਣਾ ਨਸੀਬ ਕਿੰਨੀ ਤਾਂ ਅਸਣੀ, ਜਾਂ ਕੋਈ ਨਵਾਂ ਤੁਸਾਂ ਨੇ ਘਰ ਮਹਿਮਾਨ ਅਸਣਾ, ਕੋਈ ਬੇਟੀ ਬੇਟਾ ਪੈਦਾ ਹੋਣਾ, ਤਾਂ ਉਹ ਵੀ ਆਪਣੇ ਨਸੀਬ ਜਿਹੜਾ ਨਾ ਉਹ ਕਿੰਨੀ ਤਾਂ ਅਸਣਾ। ਹੁਣ ਇਸ ਨਾਲ ਇਹ ਮਤਲਬ ਨਹੀਂ ਕਿ ਉਸ ਰੋਟੀ ਹੱਥੇ ਚਾਹੀ ਹੋਣੀ ਜਿਸਲੇ ਉਹ ਅਸਣਾ, ਤਾਂ ਆਉਣਾ ਹੈ ਲਓ ਜੀ ਮੈਂ ਵੀ ਆਪਣੀਆਂ ਦੋ ਟਾਪਾਂ ਚਾਹੀ ਜਾਂਦੀਆਂ ਨਾਲ, ਲੇਕਿਨ ਇਹ ਇੱਕ ਕੁਦਰਤ ਨਾਲ ਨਿਜ਼ਾਮ ਹੈ ਕਿ ਤੁਸਾਂ ਨੇ ਕੋਈ ਕਮਾਈ ਵਿੱਚ ਐਸੀ ਬਰਕਤ ਬਾਈ ਛੋੜਨੀ ਰੱਬ ਨੇ ਜ਼ਾਤ, ਕਿ ਉਸ ਬੰਦੇ ਨੇ ਅਸਨੇ ਨਾਲ ਉਸਨੇ ਜਿਹੜੇ ਸਿੰਨੀ ਵੀ ਕਹਿਣਾ ਰਿਸਕ ਰੋਜ਼ੀ ਹੋਣੀ, ਉਹ ਤੁਸਾਂ ਕੀ ਮਿਲਣਾ ਸ਼ੁਰੂ ਹੋਈ ਜਾਣੀ, ਤੁਸਾਂ ਨੇ ਘਰੇ 'ਚ ਇੱਕ ਰੌਣਕ ਲਈ ਜਾਣੀ। ਤਾਂ ਕਿਸੇ ਵੀ ਇਨਸਾਨ ਨੇ ਜ਼ਿੰਦਗੀ ਵਿੱਚ ਜਿਹੜਾ ਅਸਾਂ ਕਾਮਯਾਬੀ ਦੀ ਗੱਲ ਕਰਨੇ ਹਾਂ, ਤਾਂ ਬਰਕਤ ਨਾ ਇਸਨੇ 'ਚ ਇੱਕ ਬੜਾ ਕਿਰਦਾਰ ਹੋਣਾ। ਸੋਖੋ ਅਗਰ ਸੋਨੇ ਘਰ ਵਿੱਚ ਸਕੂਨ ਹੈ, ਕੋਈ ਬੰਦਾ ਬਿਮਾਰ ਕੋਈ ਨਹੀਂ, ਤਾਂ ਇਹ ਵੀ ਇੱਕ ਰਿਸਕ ਨਹੀਂ ਹੀ ਸ਼ਕਲ ਹੈ, ਅਗਰ ਤੁਸਾਂ ਇਸ ਚੀਜ਼ 'ਕੇ ਸਮਝੋ ਤਾਂ। ਕਈ ਵਾਰੀ ਬੰਦੇ ਕਿਸ ਤਰ੍ਹਾਂ ਲੱਗਣਾ ਕਿ ਉਸਨੀ ਕਿਸਮਤ ਜਿਹੜੀ ਹੈ ਉਹ ਖਰਾਬ ਹੈ, ਕਿ ਬੰਦਾ ਜਿਹੜਾ ਨਾ ਉਹ ਹਰ ਵੇਲੇ ਕਿਸਮਤ ਕੀ ਕੋਸਣਾ ਰਹਿਣਾ, ਕੋਸ਼ਿਸ਼ ਕਰਨਾ ਕਿ, ਲੇਕਿਨ ਮੈਂ ਆਉਣਾ ਕਿ ਕਿਸੇ ਵੀ ਬੰਦੇ ਦੀ ਕਿਸਮਤ ਜਿਹੜੀ ਹੈ ਉਹ
ठीक है, एक गल अगर तुसें दस्सिया सी कि मुकद्दर या नसीब दो डिफरेंट चीज़ां होनियां, लेकिन जेड़ा तुसां नसीब है वह तुसां आपो उसकी बनाई सकने, क्योंकि जड़ियाँ इंसान दियां आदत होनियां वह फैसला करनियां कि बंदा जड़ा वह केड़े रुख जासी बंदे दियां। एक दफ़ा अपनियां आदतों पर भी बंदा गौर करी तै तकी कहना है कि क्या वाकया ही एक बार बंदा कुदरत निज़ाम की फॉलो करी चेक करी कि नहीं। तको असं अक्सर गल करने हैं कि कुदरत ने निज़ाम क्या है कि दुनिया ने सारे चिरिंद परिंद सवेरे सवेरे अपनी रोजी रोटी ने चक्कर विच निकली जाने कुदरत की फॉलो करने रात इन्हों बड़े बहुत घट ऐसे परिंदे ने या कुछ ऐसे जानवर हैं जिन्होंने रिज़्क रोटी रब निजात राती लिखिया। और ह्यूमन ब्रेन जड़ा इंसानी दिमाग वह भी इस तरीके ही बनया कि जितने भी अज ने दौर अस आने के डोपामीन का मसला आई गया कुसै ने कड़ा इशू है जी कुसै ने कड़ा इशू है तो वह सारिया चीज़ा भी इंसान ने दिमाग दियाँ इस तरीके जुड़िया नेचर न कि अगर इंसान उन्हें की नैचुरली करना चाहे तो वह ज़्यादा बेहतर तरीके करी सकना। तो तक जो तुम लगना कि तुम्हारी किस्मत खराब है तो एक दफ़ा अपने आप है पर असं गौर करी तो चेक करी कि नहीं हो सकना साढ़े अंदर कोई ऐसी चीज़ होवे जिसकी बदलाने की जरूरत होवे। तो इतने मैं एक गल जरूर है आखसा कि एक मिनट आस्ते अगर खामोशी रखी तो तुम अपने अपने दिलै को एक गल पुछो भाई तुम कि अगर जिंदगी कोई एक चीज़ बदलानी पी गई है तो वह कि चीज़ तुम अपनी नौकरी बदलासो शहर बदलासो मुल्क तालीम रिश्ते या फिर अपनी सोच की बदला सो। ये काफ़ी मुश्किल सवाल है लेकिन क्या करिए कदा कुदै औखे सवाल भी अपने आप को पूछने पैने। जिंदगी विच केड़ी गल सी जिसकी किस्मत समझी तो तुसां कबूल करी किदा तो बाद विच पता लगा पई वो तो अपने फैसले ना नतीजा सी। बहुत दफा जिंदगी जिस तरह होना ना कि असं अपनी गल चाहिए तो किस्मत ने मत्था मारी छोड़ने आपो सवेरे असं जल्दी ना उठी सकने आपो असं अपने कारोबार की अपने काम की अपने हुनर की उस तरीके नाल पॉलिश ना करी सकने अपने आप है कि टाइम ना दे सकने अपना टाइम जाया करने हैं। फिर असा अगर आप वो सारा कुछ चाई चवाई तो असा किस्मत ने मुंडे पर रखी छोड़ने भाई ये तुहाड़ा ही कसूर है। तक उस दो घंटे साढ़े एक सवाल नाल गुजरे कि इंसान की जिंदगी मेहनत ना ज़्यादा अमल दखल होना या फिर किस्मत ना, लेकिन आखिर साढ़े को एक नवा सवाल आ गया। वो सवाल यह है कि मैं अपनी किस्मत कितनी बदलाई सकना वा मैं अपने नसीबा की कितना एक चमकाई सकना वा। कुछ चीज़ा इंसानी जिंदगी नहीं बदली सकनियाँ तुसाना माजी वह नहीं बदली सकना तुसाने रिश्ते जड़े माँ प्यो भैन भ्रा वह नहीं बदली सकने

0: ठहरिए जरा, ये कमर्शियल तो सुन ले।
1: Are you an experienced marketing professional looking for your next challenge? Breeze Connect is recruiting a marketing manager to lead innovative marketing campaigns, grow our brand, and connect with diverse communities across the UK. If you have a passion for digital marketing, strategic thinking, and delivering results, this opportunity is for you. Apply online today at www.breezeconnect.org.uk. Build your future with Breeze Connect.
2: ओए खुशियां मनाओ, पंगड़े पाओ, पंगड़े पाओ, पंगड़े पाओ, पंगड़े पाओ।
3: आज तो बहुत खुश लग रहे हैं, खैर तो है।
2: मेरी बीवी का वीजा हो गया जी।
3: ओहो मुबारकबाद, बहुत जल्दी आ गया।
2: सारी नसीब दी गल है, मैं लोकल वीजा मायरीन दी मदद लई सी जी।
3: उनका नाम ही बता दे, हमें भी कभी जरूरत पड़ सकती है।
2: AMH सॉलिसिटर्स, होर कौन? ਉਹ ਵਧੀਆ ਨੇ, ਦੋਸਤਾਨਾ ਮਾਹੌਲ ਤੇ ਇਸ ਤੇ ਜਲਦੀ ਕੰਮ ਕਰਦੇ ਨੇ। ਸੋਨੇ ਤੇ ਸੁਹਾਗਾ ਇਹ ਕਿ ਉਹ ਹਰ ਤਰ੍ਹਾਂ ਦਾ ਵੀਜ਼ਾ ਐਕਸਟੈਂਸ਼ਨ, ਇਨਡੈਫੀਨਿਟ ਲੀਵ ਟੂ ਰਿਮੇਨ ਔਰ ਸਿਟੀਜ਼ਨਸ਼ਿਪ ਐਪਲੀਕੇਸ਼ਨਸ ਵੀ ਕਰਦੇ ਨੇ।
3: ਚਲੇ ਉਨ੍ਹਾਂ ਦਾ ਪਤਾ ਵੀ ਬਤਾ ਦੇ, ਆਪਕੋ ਤਾਂ ਜ਼ੁਬਾਨੀ ਯਾਦ ਹੋਗਾ।
2: ਹਾਂਜੀ ਕਿਉਂ ਨਹੀਂ, ਨੋਟਿੰਗਮ ਰੋਡ, ਨਿਊ ਬੇਸਫੋਰਡ, ਨੋਟਿੰਗਮ।
3: ਜ਼ਬਰਦਸਤ, ਮੈਂ ਉਨ੍ਹਾਂ ਨਾਲ ਰابطہ ਕਰੂੰਗੀ ਆਪਣੀ ਫੈਮਿਲੀ ਕੇ ਵੀਜ਼ਾ ਕੇ ਲੀਏ। ਨੰਬਰ ਕਿਆ ਹੈ?
2: ਲੋ ਜੀ ਉਹ ਵੀ ਜ਼ੁਬਾਨੀ ਯਾਦ ਹੈ, 0115-671-3677। प्योर जिम दी बिल्डिंग विच ने, मुफ्ता मशवरा लो जी।
4: AMH Solicitors, Immigration Lawyers at Sovereign House, 184 Nottingham Road, New Baisford, Nottingham NG7 7BA. Large free car park available, or call them on 0115-671-3677.